ਨਹਾਰ ਕਹਿੰਦੇ ਦੀਸ ਥਿੰਗਸ ਆਰ ਫਾਲਸ ਮਾਤਾ ਜੀ ਕਹਿੰਦੇ ਦਿਸ ਇਜ਼ ਨਥਿੰਗ ਯੂ ਥਿੰਕ ਦਿਸ ਹਰਟਸ ਥਰੋਇੰਗ ਦੀਸ ਬੈਂਗਲਸ ਅਵੇ ਵੀ ਆਰ ਗੋਇੰ ਹੈਵ ਟੂ ਲੀਵ ਥਰੋਨਸ ਆਫ ਗੋਲਡ ਵਨ ਡੇ ਆਪਾਂ ਜਦੋਂ ਅਨੰਦਪੁਰ ਸਾਹਿਬ ਤੋਂ ਤੁਰਨਾ ਇੱਕ ਦਿਨ ਮਾਤਾ ਜੀ we're going to have thrones that are made out of gold and we're not going to look back even once when we walk away from Anandpur Sahib. These bangles are nothing. Kood soina, these are false. Kood rupa, kood pen, the ones that wear these are false. Why? Because they are attached to him so much. Guru Sikh Pyareo, just ek sakhi adagi, Bhagat Kabir Ji is walking down with their wife. Bhagat Kabir Ji is walking down with their wife and Bhagat Kabir Ji sees some gold on the floor. ਭਗਤ ਕਬੀਰ ਜੀ ਦੇ ਮਨ ਵਿੱਚ ਆਇਆ ਦਾ ਇਫ ਮਾਈ ਵਾਈਫ ਲੋਈ ਇਫ ਸ਼ੀ ਸੀਜ਼ ਦਿਸ ਗੋਲਡ ਉਹਦਾ ਕਿਤੇ ਮਨ ਨਾ ਕਰੇ ਆਵੇ ਕਿ ਮੈਂ ਸੋਨਾ ਚੱਕ ਲਵਾਂ ਹੈ ਬੜੀ ਭਗਤੀ ਵਾਲੀ ਪਰ ਮਨ ਨਾ ਕਿਤੇ ਡੋਲ ਜਾਵੇ ਸ਼ੀ ਇਜ਼ ਫੁੱਲ ਆਫ ਡਿਵੋਸ਼ਨ ਫੋਰ ਵਾਹਿਗੁਰੂ ਬਟ ਇਫ ਸ਼ੀ ਸੀਜ਼ ਦਿਸ ਗੋਲਡ ਸ਼ੀ ਮਾਈਟ ਬੀ ਲੈਡ ਟੁਵਰਡਸ ਇਟ ਸੋ ਵਾਟ ਭਗਤ ਕਬੀਰ ਜੀ ਡਿਡ ਦੇ ਕਿਕਡ ਸਮ ਮਿੱਟੀ ਓਵਰ ਇਟ ਵਿਦ ਦੇ ਫੋਰ ਉਹਨਾਂ ਨੇ ਮਿੱਟੀ ਉਹ ਸੋਨੇ ਉੱਪਰ ਪਾ ਦਿੱਤੀ ਤਾਂ ਮਾਤਾ ਜੀ ਕਹਿਣ ਲੱਗੇ ਕਹਿੰਦੇ ਲੋਈ ਜੀ ਕਹਿਣ ਲੱਗੇ ਕਹਿੰਦੇ ਕਬੀਰ ਜੀ ਕਹਿੰਦੇ ਪਤੀ ਜੀ ਕਹਿੰਦੇ ਤੁਸੀਂ ਕੀ ਕਰਦੇ ਹੋ ਜੀ ਕਹਿੰਦੇ ਵਾਟ ਆਰ ਯੂ ਡੂਇੰਗ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਕਹਿੰਦੇ ਉੱਥੇ ਸੋਨਾ ਸੀ ਕਹਿੰਦੇ ਜ਼ਮੀਨ ਉੱਪਰ ਮੈਂ ਉਹਦੇ ਉੱਤੇ ਮਿੱਟੀ ਪਾ ਦਿੱਤੀ ਕਿ ਤੁਹਾਡੇ ਕਿਤੇ ਨਜ਼ਰਾਂ ਵਿੱਚ ਨਾ ਪੈ ਜਾਵੇ ਕਹਿੰਦੇ ਅੱਛਾ ਜੀ ਲੋਈ ਜੀ ਕਹਿੰਦੇ ਲੋਈ ਜੀ ਕਹਿਣ ਲੱਗੇ ਦੇ ਵਾਈਫ ਸੈਡ ਕਹਿੰਦੇ ਹਲੇ ਇੱਥੇ ਤੱਕ ਹੀ ਯੂ ਓਨਲੀ ਦੇਅਰ ਮਾਤਾ ਲੋਈ ਜੀ ਸਰ ਕਹਿੰਦੇ ਮੈਨੂੰ ਤਾਂ ਸੋਨਾ ਦਿਸਿਆ ਹੀ ਨਹੀਂ ਕਹਿੰਦੇ ਮੈਨੂੰ ਤਾਂ ਦਿਸੀ ਹੀ ਮਿੱਟੀ ਸੀ ਇੰਨੀ ਅਵਸਥਾ ਸੀ ਮਾਤਾ ਲੋਈ ਜੀ ਦੀ ਸ਼ੀ ਸੇਜ਼ ਆਈ ਡਿਡਨਟ ਈਵਨ ਸੀ ਦ ਗੋਲਡ ਵੈਨ ਆਈ ਲੁੱਕ ਦੈਟ ਡਾਇਰੈਕਸ਼ਨ ਆਈ ਓਨਲੀ ਸੀ ਸੋ ਮਿੱਟੀ ਐਨੀਵੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ ਸ਼ੀ ਵਾਜ਼ ਐਟ ਦੈਟ ਅਵਸਥਾ ਐਟ ਦੈਟ ਪੁਆਇੰਟ ਆਫ ਅਵਰ ਲਾਈਫ ਐਟ ਦੈਟ ਸਟੇਟ ਆਫ ਮਾਈਂਡ ਦੈਟ ਸ਼ੀ ਈਵਨ ਲੁਕਡ ਅਪਨ ਗੋਲਡ ਐਜ਼ ਡਸਟ ਗੁਰਸਿੱਖ ਪਿਆਰ ਦਿਸ ਇਜ਼ ਵਾਟ ਗੁਰੂ ਗੋਬਿੰਦ ਸਿੰਘ ਜੀ ਪਾਠ ਇਜ਼ ਟੀਚਿੰਗ ਅਸ ਥਰੂ ਦਿਸ ਕੰਗਣ ਆਈ ਐਮ ਗੋਇੰ ਟੂ ਫਿਨਿਸ਼ ਆਫ ਵਿਦ ਵਨ ਸਾਖੀ ਵੀ ਆਰ ਨਾਟ ਗੋਇੰ ਟੂ ਗੈਟ ਟੂ ਦੀ ਐਂਡ ਆਫ ਟੂਡੇ ਬਟ ਗੁਰਸਿੱਖ ਪਿਆਰ ਐਟ ਦ ਐਜ ਆਫ ਦਿਸ ਰਿਵਰ ਗੰਗਾ is set in a Brahman called Pandit Shivdat. Pandit Shivdat is sitting at the edge of Ganga. And he sits there and he's completely devoted and he's meditating upon Ram's name. He sits there waiting for the darshan of Ram. And he's sitting there saying, Ram, Ram. He's not meditating upon the Ram that is Ramaya Hoya. He's meditating upon the Ram that came in the Tripta Yug. And one day, Guru Sikh Pyaro, as Pandit Shivdat is sitting there, much time goes past. And a Raja and a Rani come over to him. A king and a queen come over to Pandit Shivdat, to this Brahmin. And when these two come over to him, this king, Raja Fateh Chand Maini, and he comes over to Pandit Shivdat and he does Bainti. He says, Bainthiya Abji Agge. He says, I have heard many things about you, to this Pandit. He says, I have heard great things about you. I hear that you are able to bestow sons to the people's houses. People that are empty from sons. I hear that you can fill their homes with sons. And the Pandit says, you've heard wrong. He says, you've heard wrong. You've heard that I can do this? He said, no. He says, you are mistaken. He says, you are mistaken. He goes, let me tell you a little story. He goes, I used to sit here on the edge of the bank of this river. I used to sit here shouting out Ram's name. He goes, then a few times I looked around and I saw this beautiful child running around. He goes, my heart was pulled towards him. He goes, but then I still doubted him. He goes, but one day when I sat, he goes, my face was running with tears, wanting to see Ram. He goes, somebody came behind me. He goes, I felt a child climbing upon my back. He goes, this child then embraced me from the back, and he put his arms around me, and he put his fingers over my face. And I heard a voice, a beautiful voice saying, Jat. And he says, when I looked around, everything that I had read, every vision that I imagined Ramji to be like, because when I turned around to look at this child, he goes, I saw Ram before me. Because my eyes couldn't believe themselves. Because I turned around.

That's the power of our Guru. Kar Guru Sikh Pyaru. The Bani, the journey continues. Guru Har Gobind Sahib Ji Paatshah, Guru Gaddi Te Baithe. Kinna Satkar Bani Da, everybody knows the Sakhiya. Guru Har Gobind Sahib Ji Paatshah Kehnde, Kehnde Koi Hai, Kehnde Sangat Vichon Jara, Kehnde Koi Japji Sahib Da Paat, Kehnde Ayn, Shudh Bani, Kehnde Jada Sana Sakuga. Ek Sekh Pai Gopala Ji, Agge Aaye, Guru Har Gobind Sahib Ji Paatshah Ne, Os Sekh Nu Kehnde Fe. ਆਪਣੇ ਤੋਂ ਵੀ ਆਪਣੇ ਤਖਤ ਤੋਂ ਉੱਪਰ ਬਿਠਾਇਆ ਕਰਕੇ ਕਿਉਂ ਉਹਨੇ ਬਾਣੀ ਪੜ੍ਹਨੀ ਸੀ ਕਿ ਕਿਉਂ ਕਰਕੇ ਬਾਣੀ ਹੀ ਗੁਰੂ ਹੈ ਸਰੀਰ ਨਾਮ ਗੁਰੂ ਦਾ ਨਹੀਂ ਆਪਣੀ ਬਾਣੀ ਗੁਰੂ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਸਿੱਚ ਭਾਈ ਗੋਪਾਲਾ ਜੀ ਹਾਇਰ ਦੈਨ ਦੈਮ ਤਾਂ ਜਦੋਂ ਭਾਈ ਗੋਪਾਲਾ ਜੀ ਪਿਆਰਿਓ ਵੈਨ ਦੇ ਸਟਾਰਟ ਟੂ ਰੀਡ ਜਪਜੀ ਸਾਹਿਬ ਦਾ ਪਾਠ ਵਿਦ ਸੋ ਮਚ ਲਵ ਐਂਡ ਅਫੈਕਸ਼ਨ ਵਿਦ ਸੋ ਮਚ ਕਨੈਕਸ਼ਨ ਵਿਦ ਕੰਪਲੀਟ ਨੋ ਡਿਜ਼ਾਇਰ ਨਿਹਕਾਮੀ ਹੋ ਕੇ ਨਿਰਬਾਨ ਕੀਰਤਨ ਗਾਵ ਹੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਇਫ ਯੂ ਕੰਪਲੀਟਲੀ ਡਿਜ਼ਾਇਰਲੈਸ ਦੈਟਸ ਵਾਟ ਨਿਰਬਾਨ ਮੀਨਸ ਨਿਰਬਾਨ ਕੀਰਤਨ ਗਾਵ ਹੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਪਾਤਸ਼ਾਹ ਸੇ ਜੋ ਜਸਟ ਟੇਕਨ ਇਨ ਇਨਸਟੈਂਟ ਫਾਰ ਯੂ ਟੂ ਐਸਕੇਪ ਫਰੋਮ ਦ ਜਮ ਦੇਰ ਵਾਸ ਸੋ ਮਚ ਰਾਸ ਦੈਟ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਸਟਾਰਟਸ ਟੂ ਮੂਵ ਅਵੇ ਫਰੋਮ ਦੇਅਰ ਥਰੋਨ ਐਂਡ ਸਡਨਲੀ A while later, Guru Har Gobind Sahib Ji Paatshah comes and sits back on the throne. And when Bhai Gopala Ji finishes the Japji Sahib, Guru Har Gobind Singh Ji Sahib Ji Paatshah go and get this beautiful horse with the kathi, with the saddle and put it and give it forward to Bhai Gopala Ji. Baat Sikhan de Puchhan to baad, Kende Maharaj, ek kheed ki, ek kautak ki, why did you start moving away from your takhat? Kende, asi inne kende, I was taken away so much with the connection that how he was reading Gurbani, he was actually becoming one with Guru Nanak, that I started to move away to make place for him to sit on the throne. But fir, ode man vich ichha aa gayi, desire came for the horse. So I've given him the horse. Itna satkar bani da. Guru Har Rai Patshah. Guru Har Rai Patshah sitting on the throne, Guru Sikh Pyaryo. ਉਧਰੋਂ ਸੰਗਤਾਂ ਆ ਰਹੀਆਂ ਨੇ ਬਾਹਰੋਂ ਐਂਡ ਦ ਸੰਗਤਾਂ ਆ ਕਮਿੰਗ ਫਰੋਮ ਆਊਟਸਾਈਡ ਐਂਡ ਦੇ ਆਰ ਸਿੰਗਿੰਗ ਗੁਰਬਾਣੀ ਗੁਰੂ ਹਰ ਰਾਏ ਪਾਤਸ਼ਾਹ ਸਿੰਘ ਅੰਦਰ ਥਰੋਨ ਇੱਕਦਮ ਪਾਤਸ਼ਾਹ ਜੀ ਦੀ ਗੌਰਵ ਸਟ੍ਰੇਟ ਅਵੇ ਫਰੋਮ ਦੇ ਥਰੋਨ ਫਰੋਮ ਦੇ ਤਖਤ ਵਾਈ ਐਂਡ ਅਪੋਨ ਵੈਨ ਗੁਰੂ ਹਰ ਰਾਏ ਪਾਤਸ਼ਾਹ ਗੈਟਸ ਅਪ ਫਰੋਮ ਦ ਤਖਤ ਦੇ ਐਕਚੁਅਲੀ ਹਰਟ ਦੇ ਨੀ ਐਂਡ ਸਿੱਖ ਸੈਡ ਮਹਾਰਾਜ ਵਾਟ ਹੈਪਨ ਕਹਿੰਦੇ ਦੇ ਆਰ ਸਟੈਂਡਿੰਗ ਐਂਡ ਰੀਡਿੰਗ ਦ ਬਾਣੀ ਆਫ ਗੁਰੂ ਨਾਨਕ ਕਹਿੰਦੇ ਅਸੀਂ ਸਤਿਕਾਰ ਬਾਜੂ ਕਹਿੰਦੇ ਫੋਰ ਦ ਰਿਸਪੈਕਟ ਆਫ ਗੁਰਬਾਣੀ ਦੇ ਸਿਰ ਆਫ ਸਟੂਡ ਅਪ ਐਸ ਵੈਲ ਦਿਸ ਵਿੱਚ ਸਤਿਕਾਰ ਗੁਰਸਿੱਖ ਪਿਆਰੇ ਇਫ ਬਾਣੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੰਗਾਂ ਜੁੱਦਾਂ ਤੋਂ ਵਿਹਲੇ ਹੋ ਕੇ ਪਾਤਸ਼ਾਹ ਲੁੱਕ ਫਾਰ ਦੇਵ ਗੋਨ ਥਰੂ ਗੁਰਸਿੱਖ ਪਿਆਰੇ ਆਨੰਦਪੁਰ ਦਾ ਕਿਲਾ ਛੱਡਿਆ ਦੇਵ ਗਿਵਨ ਅਪ ਦੇ ਵੋਕਡ ਅਵੇ ਫਰੋਮ ਆਨੰਦਪੁਰ ਸਾਹਿਬ ਵੀ ਹੈਵ ਗੋਨ ਥਰੂ ਆਲ ਦੀ ਸਾਖੀਆਂ ਵਿਦ ਇਨ ਦਿਸ ਲਾਸਟ ਫਿਊ ਵੀਕਸ ਦੇਵ ਕਮ ਅਵੇ ਚਮਕੌਰ ਗੜੀ ਦੇ ਵਿੱਚ A battle took place. Sikhan de gharan vich reh ke akhirla jang lade Patshah ji Muktasar da jang. Went through the last battle which is Muktasar jang. Guru Sikh Pyaro Guru Gobind Singh ji Patshah throughout their life they went. Throughout their life nobody saw a tear in the eyes of Guru Gobind Singh ji Patshah. So many things Guru Gobind Singh ji Patshah saw before their eyes. But not once. They heard the message, messenger come and bring them the message back and say that they shoot the shabs, that they shaheed kitte gaye, but Patshah, never did Patshah's eyes fill with tears. Bhai Veer Singh says, kende assi sari umar takriban la ditti to go and find out. They said, I wanted to go and visit each place that Guru Gobind Singh Ji Patshah stepped. And they said, I went and asked and found out and did so much courage and research to find out, did ever Guru Gobind Singh Ji Patshah show sorrow in their life? And says, not once did I find that they showed sorrow in their life, but look what they went through. 9 saal di umar vich apne pita ji nu toreya. Te mata ji shaheed, their 4-4 putra shaheed, so much people, so many things they saw. But today, when Guru Gobind Singh Ji Paatshah, Muktasar di tarti upar, and at this place, the battle of Muktasar is taking place, Singh badawa deke chal gaye ne, the Singhs have left Guru Gobind Singh Ji Paatshah.

that have written on a piece of paper that we are not your Sikhs. You are not our Guru. And Guru Sikh Pyareo, those saw them same things. They've come back by Maha Singh, the Jathedar. By Maha Singh, Jujde Guru Sikh Pyareo. Shiheed hoon wale ne, par kuj saa reh gaye ne. Some breaths are still left within the body of Bhai Maha Singh. And there's so many things that have been shaheed. Guru Gobind Singh Ji today, they've come down on this field of Muktasar. And when Guru Gobind Singh Ji Paatshah, Guru Sikh Pyareo, is walking through our history rites throughout their life, Guru Gobind Singh Ji Paatshah now is at the age of about 40 years old. Guru Gobind Singh Ji is looking towards one direction. What do they see? They see your arm. Ek baan nazar aayi Guru Gobind Singh Ji Paatshah us baan vich ek kada aaya. They see that there's a kada upon this arm. And they're saying, eh bhi sada singh hai Guru Gobind Singh Ji. Guru Gobind Singh Ji looks towards the arm. They look around, they turn around and they see a body. They see only a body, no legs, no head. It's been, that body's been cut, the head has been cut off. The arms have been cut off, the legs have been cut off. And Guru Gobind Singh Ji saying, eh bhi mera singh hai. Why? Because they can see the gatra upon the body. Guru Gobind Singh Ji Paatshah walks further. And Guru Gobind Singh Ji says, sees the seas. They can only see the head. And they can say, eh bhi sada singh ya. Why karke kesa vich nishaniya, ode vich kanga ya. They can see the kanga in the case. Guru Gobind Singh Ji Paatshah walks over even further. They can only see the bottom part of the body. They can only see some legs. Guru Gobind Singh Ji kende, eh bhi sada singh ya. Kende, this is also our saint. Kende, ede lattan upar kende kashara hai. Sikh da sara sareer bhar ditta nishaniya de naal Guru Sikh Pyareo Kalgidhar Paatshah ne pishanan vaste. And as Guru Gobind Singh Ji Paatshah is walking across, and Guru Gobind Singh Ji Paatshah looks turns around and sees who? And they see Bhai Maha Singh. And aaj apna itihas likhta Guru Sikh Pyareo, sari umar Guru Gobind Singh Ji de akhaan vich athru nahi aaye, par aaj Guru Gobind Singh Ji Paatshah de Kalgidhar Paatshah de akhaan vich aaj athru aa gaye ne. Guru Gobind Singh Ji's eyes today are filled with tears. Why? Because jadon na, ਜਦੋਂ ਕੋਈ ਮਾਂ ਦਾ ਬੱਚਾ ਜਦੋਂ ਭੁੱਲ ਜਾਵੇ ਤਾਂ ਘਰ ਛੱਡ ਕੇ ਚੱਲ ਜਾਵੇ ਗੁਰਸਿੱਖ ਪਿਆਰਿਓ, ਤਾਂ ਉਹੀ ਬੱਚਾ ਭੁੱਲ ਭੁਲਾ ਕੇ, ਦੈਟ ਸੇਮ ਚਾਈਲਡ ਦੈਟ ਹੈਜ਼ ਲੈਫਟ ਦ ਹਾਊਸ ਆਫ ਹਿਸ ਮਦਰ, ਦੈਟ ਸੇਮ ਬੱਚਾ ਦੈਟ ਕਮਸ ਬੈਕ ਹੋਮ ਵਨ ਡੇ, ਜਦੋਂ ਬੱਚਾ ਵਾਪਸ ਘਰ ਆਵੇ ਨਾ, ਉਸ ਦਿਨ ਗੁਰਸਿੱਖ ਪਿਆਰਿਓ ਉਸ ਮਾਂ ਦੀ ਜਿਹੜੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ. ਔਨ ਦੈਟ ਡੇ ਦ ਮਦਰਸ ਹੈਪੀਨੈਸ ਇਜ਼ ਸੋ ਲਿਮਿਟਲੈਸ. She cries in happiness. And aaj Guru Gobind Singh Ji ronde ne kyun? Karke unna da pulya sikh aaj ghar vaapas aa gaya. Sut apraad karta hai jete, jandani cheet na rakhas te. Tera maiya hau barak tera, kahe na khand sabgun mera. Guru Gobind Singh Ji Paatshah has gone over to Bhai Maha Singh. To Bhai Maha Singh de sees no apne hathaan vich lai liya. ਭਾਈ ਮਹਾਂ ਸਿੰਘ ਦੇ ਸੀਸ ਨੂੰ ਆਪਣੇ ਗੋਡੇ ਉੱਪਰ ਰੱਖ ਲਿਆ ਤਾਂ ਭਾਈ ਮਹਾਂ ਸਿੰਘ ਸਹੀ ਕਹਿੰਦੇ, ਰਾਮਈਆ ਓ ਗੁਰੂ ਗੋਬਿੰਦ ਸਿੰਘ ਜੀ, ਹੋ ਬਾਰਕ ਤੇਰਾ, ਆਈ ਐਮ ਯੋਰ ਛਾਲ ਗੁਰੂ ਗੋਬਿੰਦ ਸਿੰਘ ਜੀ, ਕਾਹੇ ਨਾ ਖੰਡਸ ਅਵਗਨ ਮੇਰਾ, ਵਾਰ ਯੂ ਜਸਟ ਡਿਸਟਰੋਏ ਮਾਈ ਸਿੰਸ, ਆਈ ਲੈਫਟ ਯੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ, ਵਿਲ ਯੂ ਫੋਰਗਿਵ ਮੀ, ਜੇ ਆਤ ਕਰੋਪ ਕਰੇ ਕਰਤਾ ਆਇਆ ਤਾਂ ਪੀ ਚੀਤ ਨਾ ਰਾਖਸ ਮਾਇਆ. ਈਵਨ ਇਫ ਅ ਛਾਲ ਗੋਜ ਓਵਰ ਟੂ ਹਿਟ ਹਿਸ ਓਨ ਮਦਰ, ਜੇ ਅਤ ਕਰੋਪ ਕਰੇ ਕਰਤਾ ਆਇਆ, ਜੇ ਅਤ ਕਰੋਪ, ਅਤ ਮੀਨਸ ਬਾਲਾਈ, ਜੇ ਅਤ ਕਰੋਪ, ਕਰੋਪ ਮੀਨਸ ਐਂਗਰ, ਜੋ ਬਹੁਤ ਹੀ ਗੁੱਸੇ ਵਿੱਚ ਆ ਕੇ ਬੱਚਾ ਆਪਣੀ ਮਾਂ ਨੂੰ ਵੀ ਮਾਰਨ ਚੜ ਜਾਵੇ, ਈਵਨ ਗੋਸ ਟੂ ਸਟ੍ਰਾਈਕ ਹਿਸ ਓਨ ਮਦਰ, ਜੇ ਅਤ ਕਰੋਪ ਕਰੇ ਕਰਤਾ ਆਇਆ ਤਾਂ ਭੀ ਚੀਤ ਨਾ ਰੱਖ ਸਮਾਇਆ, ਪਰ ਈਵਨ ਦੈਨ ਅ ਮਦਰ, ਈਵਨ ਦੈਨ ਅ ਮਦਰ ਵਿਲ ਫੋਰਗਿਵ. Even then, a mother won't keep it within her mind. Such was Guru Gobind Singh Ji Paatshah. So why wouldn't we want Guru Gobind Singh Ji Paatshah as our father, as our Rakha? Why wouldn't we want Guru Gobind Singh Ji Paatshah that stands over our head? So Guru Sikh Pyaro, just sing after me. We're going to sing these lines. Why wouldn't we want Guru Gobind Singh Ji Paatshah to be our Rakha, our protector? What would we have to worry about when we've got Guru Gobind Singh Ji Paatshah as a father? So Guru Sikh Pyareo, Sare ne gaana naal, baat, ralke after das, we'll say it first.

ਪਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਗੁਰੂ ਨਾਨਕ

So this third form of Guru Gobind Singh Ji Patshah, that Guru Gobind Singh Ji Patshah has brought forward, this third form is actually what this week is about. But soon as Guru Sikh Pyaru, we hear this word, soon as we hear the word Khalsa Panth, soon as we hear the word Singh, we start thinking Guru Gobind Singh Ji Patshah. Soon as we hear these words Khalsa, we hear the word Singh and we start to think, straight away our mind goes to 1699, that summer of Khande Bate Da Amrit. But Guru Sikh Pyareo, this word Singh was used by Pai Gurdas Ji. Pai Gurdas Ji saying, there is a Singh that has come now upon this world, that came upon this world, Pai Gurdas Ji saying. He said, this Singh was roaring so much without any fear. This is people couldn't endure this roar anymore. This is whoever would come and they had sins inside, they said their sins would start to rattle and they would start to run away. Who is Pai Gurdas Ji talking about? Pai Gurdas Ji can they sing bukke mir gavali panni jaye na teer throwa. Pai Gurdas Ji can they sing bukke, sing meaning lion. Pai Gurdas Ji says, a lion came upon this world and he roared so much. Those people that had pehrawa from outside, they were looking religious from the outside, from inside they were full of sins. They said, such a lion came, sach ki bani naan ke aakhe, sach sunai si, sach ki bela. This guru came. And Guru Nanak Patshah says in their own words, this is a sach ki bani. This is, I speak now the word of truth. The words of truth I speak, Guru Nanak Patshah is saying, sach ki bani, nanak aake, sach sunai si, sach ki bela. This is, now is the time to speak the truth, Guru Nanak Patshah is saying. Sing bukke mir gavali. Pai Gurdas Ji says, this sing came, Guru Nanak Patshah they're referring to. And he roared like a lion. Sing bukke mir gavali. Mir gavali means the deers, a flock of deers. There's a flock of deers inside of us, being the sins that are inside of us. Pai Gurdas Ji kehne jehde jhoothe san kehne sing bukke mir gavali panni jaye they start to run away. Panni jaye means they start to run away. Kehnde paap utthe thehar nahi sake jithe Guru Nanak Patshah ji aake jithe beh gaye. Jithe Guru Nanak Patshah ji aake jithe bolan la paye utthe paap ta koi thehar hi nahi sakda. Utthe koi jhootha thehar hi nahi sakda. Sing bukke mir gavali panni jaye na teer throwa. Teer means they couldn't endure the roar, this garge of Guru Nanak Patshah. Guru Sikh Pyareo, when Guru Nanak Patshah came on this earth, Sad Guru Nanak Pargataya Miti Tund, the Tund went and dispelled. Koi Tund nahi rahi. Pai Gurdas Ji saying, Jokar Suraj Niklaya Tare Shape Andher Palova. Guru, Pai Gurdas Ji saying, Jado Tare Bar Aunde Ne Na Raat Nu. When the stars come out at night, soon as the day comes, the stars are gone. Bhav, soon as wisdom comes into somebody's life, that the darkness is gone out of their life. But Pai Gurdas Ji over here is saying something very deep. Pai Gurdas Ji kehne ke kehnde Sadgur Nanak Pargataya Miti Tund Jag Chanan Hua. Kehnde jehdi tund hai na, if we look at mist, if we look at fog, we can have mist and fog in the day as well. Udo koi hanera te nahi na. It doesn't have to be night, it doesn't have to be dark to have fog. So, Pai Gurdas Ji isn't talking about those people that are in Agyanta. They're talking about those people that even from the outside Guru Sikh Pyareo, they look as if they are religious. From the outside they look as if they're religious, but from inside, they're in the dark. Guru Nanak Patshah came and stood up against these people. If we're talking about the Khalsa Panth today, we need to understand where the wrath came from. People say that Guru Gobind Singh Ji Maharaj made the wrath. Guru Sikh Pyaro, Guru Nanak Patshah is talking about a wrath here. Guru Nanak Patshah is saying, this is these people that wear religious outfits from outside. But Guru Nanak Patshah kehne lage, kende tag na indri, tag na nari, palke thuk pave nit dadi. Wrath, we're talking about wrath. We're saying only Guru Gobind Singh Ji Maharaj Ji bore about a wrath. Guru Nanak Patshah right from the beginning start talking about a wrath.
Guru Nanak Patshah is saying, before we was given this bana, they're waking us up, they're making sure we are prepared inside. They're saying, I don't want you to become like these people, wearing religious outfits from outside, but from inside being like this. Guru Nanak Patshah ne apne pehle sikh nu tayar kita, kehnde tag na indri, tag na nari. What does this mean? Guru Nanak Patshah is saying, you wear this sacred thread from outside. This is, but jede cheez nu tu dhaga paana siga, tu os cheez nu ta dhaga paya hi nahi. Kehnde that thing that you were supposed to put a string upon, this is, you didn't put a string on that thing. This is what's happened to you, Guru Nanak Patshah is saying. Kehnde tag na indri, tag na nari, palke thuk pave nit daadi. Guru Nanak Patshah is saying, you might look religious from the outside. Kehnde tag, you know, taga. It's talking about Guru Nanak Patshah saying, you're wearing this taga from the outside. Today, it can, we don't only think about these Brahmins. Don't only think about the Khatris. Think about us too. We're wearing a kirpan today. We've got to ask ourselves these questions. If Guru Nanak Patshah is saying to the Brahmins of that time, that you are wearing this taga, but have you put a taga, have you put a rope, have you put a hold onto your indriya, to your senses? Have you put a hold, have you put a rope and pulling back your eyes from looking at parai istri? Have you put a rope around your ears and are you pulling them back from listening to chuhut, listening to slander, listening to gala, listening to gandiyan galla? Guru Nanak Patshah kehnde, eh vi na tusi vi sikho hun, aaj vi apa apne bare vi sikhiye, kite eve ta nahi, ke kirpan ta pali, kishara ta palya. ਪਰ ਜਿਹੜੀ ਅਸਲੀ ਚੀਜ਼ ਨੂੰ ਆਪਾਂ ਧਾਗਾ ਪਾਉਣਾ ਸੀ ਉਸ ਚੀਜ਼ਾਂ ਨੂੰ ਆਪਾਂ ਧਾਗਾ ਹੀ ਨਹੀਂ ਪਾਇਆ। ਤਗ ਨਾ ਇੰਦਰੀ, ਗੁਰੂ ਨਾਨਕ ਪਾਤਸ਼ਾਹ ਇੱਥੇ ਰਹਿਤ ਦਸਰਾ ਰਹੇ ਨੇ ਆਪਾਂ ਨੂੰ। ਗੁਰੂ ਨਾਨਕ ਪਾਤਸ਼ਾਹ ਠੋਕਿੰਗ ਅਬਾਊਟ ਦ ਰਹਿਤ ਮਰਿਆਦਾ ਫੋਰ ਅਸ ਪੀਪਲ ਸੈਡ ਓਨਲੀ ਗੁਰੂ ਗੋਬਿੰਦ ਸਿੰਘ ਜੀ ਡਿਡ ਨੋ ਗੁਰਸਿੱਖ ਪਿਆਰੋ। ਗੁਰੂ ਨਾਨਕ ਪਾਤਸ਼ਾਹ ਠੋਕਿੰਗ ਅਬਾਊਟ ਰਹਿਤ ਮਰਿਆਦਾ ਹੈ ਖਾਲਸਾ ਪੰਥ। ਇਫ ਗੁਰੂ ਗੋਬਿੰਦ ਸਿੰਘ ਜੀ ਸੇਇੰਗ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹਾਂ ਕਰੋ ਨਿਵਾਸ। ਇਫ ਗੁਰੂ ਗੋਬਿੰਦ ਸਿੰਘ ਜੀ ਸੇਇੰਗ ਯੂ ਆਰ ਮਾਈ ਖਾਸ ਰੂਪ, ਆਮ ਰੂਪ ਨਹੀਂ ਖਾਸ ਰੂਪ, ਨਾ ਐਵੇਂ ਜਿਹਾ ਕਹਿੰਦੇ ਤੁਸੀਂ ਮੇਰਾ ਖਾਸ ਰੂਪ ਆ। ਖਾਲਸਾ ਮੇਰੋ ਮੁੱਖ ਹੈ ਅੰਗਾ, ਕਹਿੰਦੇ ਯੂ ਆਰ ਮਾਈ ਚੀਫ ਓਗਨ। ਦ ਖਾਲਸਾ ਪੰਥ, ਗੁਰੂ ਗੋਬਿੰਦ ਸਿੰਘ ਜੀ ਸੇਇੰਗ, ਇਜ਼ ਅ ਪਾਰਟ ਆਫ ਮੀ ਦੈਟ ਵਿਦਆਊਟ ਦੈਟ ਪਾਰਟ ਆਈ ਵੋਂਟ ਬੀ ਐਬਲ ਟੂ ਲਿਵ। ਖਾਲਸਾ ਮੇਰੋ ਮੁੱਖ ਹੈ ਅੰਗਾ, ਮੇਰਾ ਮੁਖੀ ਅੰਗ ਆ, ਮਾਈ ਮੇਨ ਅੰਗ, ਮਾਈ ਮੇਨ ਲਿਮ ਦੈਟ ਆਈ ਨੀਡ ਟੂ ਸਰਵਾਈਵ। ਗੁਰੂ ਗੋਬਿੰਦ ਸਿੰਘ ਜੀ ਸੇਇੰਗ Khalsa kaiho sad sad sangha, amongst which Khalsa does Guru Gobind Singh Ji Patshah stay with all the time? Guru Sikh Pyareo, appa eh gal nu sochiye, that same Khalsa that Guru Nanak Patshah is creating. People say that this panth, that Guru Gobind Singh Ji created a panth called the Khalsa panth. Guru Nanak Patshah is talking about a panth in the Pehli Pauri of Japji Sahib. Guru Nanak Patshah spoke about a panth in the first Pauri. They're saying, do you want to be a part of this panth? They're asking us a question, which panth? They're saying, Kev sachyara huye, kev kude tutte paal. Which panth are they talking about here? Sachyara panth. The panth of the truth, the panth of purity. Can they give, asking a question here, Kev sachyara huye? Over here, somebody's asking Guru Nanak Patshah a question. How do we become pure? How do we become this part of this truth? It's the same panth that Guru Gobind Singh Ji is talking about, that they call the Khalsa panth. Guru Nanak Patshah is calling it the Sachyar panth. The same thing in Pehli Pauri. And Japji Sahib, Guru Nanak Patshah is talking about becoming a part of the panth of Sachyarta, of becoming pure. Guru Sikh Pyareo, coming back, Guru Nanak Patshah, let's listen to their words. It says, Tagna Indri. This is, have you put a hold onto your senses running wild? Tagna indri, tagna nari. Nari meaning woman. They're saying, oh Pandit, you look religious from the outside, but what are you doing walking into a woman's house? She's not even your own, she's not your wife. What are you doing? Where are you going? Pagna indri, tagna indri, tagna nari, palke thuk pave nit dadi. This says, you walk out of a house in the morning, palke, swernu. When you walk out of a house in the morning, what happens? People spit at you. Not literally spit at you, but people are talking about you and saying, look what he's doing. And these people are supposed to be religious. Palke thuk pave nit daadi. Daadi upar thuk pende ne.
ਕਹਿੰਦੇ ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜਹਿਵਾ, ਤਗ ਨਾ ਅੱਖੀ, ਵੇ ਤੱਗਾ ਆਪੇ ਵੱਤੇ। ਗੁਰੂ ਨਾਨਕ ਪਾਤਸ਼ਾਹ ਸੇਇੰਗ, ਕਹਿੰਦੇ ਹੈਵ ਯੂ ਪੁੱਟ ਅ ਰੋਪ ਅਪਨ ਯੋਰ ਫੀਟ ਗੋਇੰਗ ਟੂਵਰਡਸ ਦ ਹਾਊਸ ਆਫ ਅ ਪ੍ਰੋਸਟੀਟਿਊਟ? ਹੈਵ ਯੂ ਪੁੱਟ ਅ ਰੋਪ ਅਪਨ ਯੋਰ ਫੀਟ ਵਾਕਿੰਗ ਇਨ ਟੂ ਅ ਨਾਈਟ ਕਲੱਬ? ਹੈਵ ਯੂ ਪੁੱਟ ਅ ਰੋਪ ਅਪਨ ਯੋਰ ਫੀਟ ਗੋਇੰਗ ਅਮੰਗਸਟ ਦੈਟ ਸੋਸਾਇਟੀ ਦੈਟ ਇਜ਼ ਗੋਇੰਗ ਟੂ ਡਰੈਗ ਯੂ ਡਾਊਨ? ਤਗ ਨਾ ਪੈਰੀ, ਤਗ ਨਾ ਹੱਥੀ, ਕਹਿੰਦੇ ਆਪਣੇ ਹੱਥਾਂ ਨੂੰ ਤੂੰ ਧਾਗਾ ਲਾਇਆ? ਗੁਰਸਿੱਖ ਪੈਰੇ ਫਿਰ ਠੋਕ ਨਾ ਮਾਰ ਦਾ ਗੁਰੂ ਬੀਂਗ, ਫਿਰ ਠੋਕ ਨਾ ਮਾਰ ਦਾ ਖਾਲਸਾ ਬੀਂਗ ਅ ਫੋਰਮ ਆਫ ਦ ਗੁਰੂ, ਵਿਚ ਖਾਲਸਾ ਇਸ ਗੁਰੂ ਗੋਬਿੰਦ ਸਿੰਘ ਜੀ ਠੋਕ ਨਾ ਬਾਓ? ਇਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੇਇੰਗ ਤੀਸਰ ਰੂਪ ਸਿੱਖ ਹੈ ਮੋਰ ਦੈਟ ਯੂ ਆਰ ਮਾਈ ਫੇਵਰਡ ਫੋਰਮ ਵਿਚ ਸਿੱਖ ਇਸ ਗੁਰੂ ਗੋਬਿੰਦ ਸਿੰਘ ਜੀ ਠੋਕ ਨਾ ਬਾਓ? ਦੈਟ ਸੇਮ ਸਿੱਖ ਦੈਟ ਗੁਰੂ ਨਾਨਕ ਪਾਤਸ਼ਾਹ ਤਿਆਰ ਕਰ ਰਹੇ ਨੇ, ਕਹਿੰਦੇ ਤੂੰ ਧਾਗਾ ਪਾਇਆ ਆਪਣੇ ਪੈਰਾਂ ਨੂੰ, ਤੂੰ ਧਾਗਾ ਪਾਇਆ ਆਪਣੇ ਹੱਥਾਂ ਨੂੰ ਚੋਰੀ ਕਰਨ ਤੋਂ? ਵੇਅਰ ਆਰ ਯੂਰ ਹੈਂਡਸ ਗੋਇੰਗ? ਵਾਈ ਆਰ ਯੂਰ ਹੈਂਡਸ ਟੱਚਿੰਗ? ਆਰ ਯੂਰ ਹੈਂਡਸ ਗੋਇੰਗ ਅਪੋਨ ਅ ਪਰਾਈ ਇਸਤਰੀ? ਓ ਇਸਤਰੀ, ਆਰ ਯੂਰ ਹੈਂਡਸ ਗੋਇੰਗ ਟੂਵਰਡਸ ਅ ਪਰਾਇਆ ਮਰਦ? ਮਸਕੀਨ ਜੀ ਯੂਸ ਟੂ ਸੇਈ, ਗਿਆਨੀ ਸੰਤ ਸਿੰਘ ਮਸਕੀਨ ਯੂਸ ਟੂ ਸੇਈ, ਕਹਿੰਦੇ ਵੀ ਟੋਕ ਅਬਾਊਟ ਐਂਗਰ, ਵੀ ਟੋਕ ਅਬਾਊਟ ਗਰੀਡ, ਦਿਸ ਇਜ਼ ਜਿਹੜੀ ਚੀਜ਼ ਨੇ ਆਪਣੇ ਸਭ ਤੋਂ ਜ਼ਿਆਦਾ ਤੰਗ ਕੀਤਾ, ਕਹਿੰਦੇ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ। ਕਹਿੰਦੇ ਜਿਹੜੀ ਚੀਜ਼ ਆਪਾਂ ਨੂੰ ਸਭ ਤੋਂ ਜ਼ਿਆਦਾ ਸਤਾਉਂਦੀ ਆ, ਦੈਟ ਥਿੰਗ ਦਾ ਅਸਖੋ ਨੀਲੀ ਐਵਰੀਬਡੀ ਵਿਚ ਇਜ਼ ਕਾਮ, ਕਹਿੰਦੇ ਉਹਦੇ ਬਾਰੇ ਸਾਰੇ ਕਹਿੰਦੇ ਚੁੱਪ, ਕਹਿੰਦੇ ਬੋਲਿਓ ਨਾ, ਕਹਿੰਦੇ ਇਹਦੇ ਬਾਰੇ ਨਾ ਗੱਲ ਕਰੀਓ, ਦਵਾਨ ਦਾ ਜਿਹੜੀ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਸਤਾਉਂਦੀ ਬੰਦੇ ਨੂੰ, ਕਹਿੰਦੇ ਇਹਦੇ ਬਾਰੇ ਬੋਲਿਓ ਨਾ। ਗੁਰੂ ਨਾਨਕ ਪਾਤਸ਼ਾਹ ਪਾਤਸ਼ਾਹ ਇਸ ਟੋਕਿੰਗ ਅਬਾਊਟ ਰਹਿਤ ਹੈ ਸੇਇੰਗ, ਓ ਸਿੱਖਾ ਬਿਫੋਰ ਯੂ ਪੁੱਟ ਔਨ ਦੀਜ਼ ਰੋਬਸ, ਇਫ ਯੂ ਆਰ ਪੁਟਿੰਗ ਔਨ ਦੀਜ਼ ਰੋਬਸ, ਇਫ ਯੂ ਆਰ ਗੋਇੰਗ ਟੂ ਪੁੱਟ ਔਨ ਦੀਜ਼ ਕਕਾਰ, ਕਹਿੰਦੇ ਕਿਤੇ ਇਹੋ ਜਿਹਾ ਜੀਵਨ ਨਾ ਤੇਰਾ ਹੋਵੇ, ਤੇਰੇ ਵਾਲ ਕੋਈ ਥੁੱਕੇ ਨਾ, ਭਲਕੇ ਥੁੱਕ ਪਵੇ ਨਿਤ ਦਾੜੀ, ਕਹਿੰਦੇ ਤੇਰੇ ਦਾੜੀ ਵੱਲ ਕੋਈ ਕਿਤੇ ਦਾਗ ਨਾ ਆਵੇ। ਸੋ ਖੈਰ ਗੁਰਸਿੱਖ ਪਿਆਰੋ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਤਗ ਨਾ ਜਹਿਵਾ, ਕਹਿੰਦੇ ਤੂੰ ਧਾਗਾ ਪਾਇਆ ਆਪਣੀ ਜੀਭ ਨੂੰ? ਹੈਵ ਯੂ ਰਿਟੇਨਡ ਯੂਰ ਜੀਭ ਬੈਕ? ਜੇਰੀ ਰਸਨਾ ਉੱਪਰ ਅੰਮ੍ਰਿਤ ਬੈਠਾ, ਉਸ ਰਸਨਾ ਦੇ ਨਾਲ ਹੀ ਗਾਲਾਂ? ਗੁਰਸਿੱਖ ਪਿਆਰੋ, ਇਹ ਕਿੱਥੇ, ਡਿਸ ਦਿਸ ਮੇਕ ਸੈਂਸ? ਉਸ ਰਸਨਾ ਦੇ ਨਾਲ, ਦੈਟ ਸੇਮ ਰਸਨਾ ਦਾ ਤਾਂ ਮਿੱਠਾ ਅੰਮ੍ਰਿਤ ਹੈਜ਼ ਟੱਚਡ ਅ ਵੇ ਬੋਲਿੰਗ ਕੌੜਾ ਟੂ ਸਮਵਨ। ਭਗਤ ਫਰੀਦ ਜੀ ਸਿੰਘ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਕਹਿੰਦੇ ਇੱਕ ਵੀ ਫਿੱਕਾ ਬੋਲ ਨਾ ਬੋਲਿਓ ਕਿਸੇ ਨੂੰ। ਭਗਤ ਫਰੀਦ ਜੀ ਕਹਿਣ ਲੱਗੇ, ਜੇਸ ਰਸਨਾ ਉੱਪਰ ਅੰਮ੍ਰਿਤ ਦੇ ਛਿੱਤੇ, ਦਾ ਅੰਮ੍ਰਿਤ ਵੀ ਟੇਸਟਡ ਵਿਦ ਦਿਸ ਟੰਗ, ਕਹਿੰਦੇ ਇਹਦੇ ਨਾਲ ਨਾ ਕੌੜਾ ਬੋਲ ਕੇ ਵੇਖੀ। ਤਗ ਨਾ ਜਹਿਵਾ, ਤਗ ਨਾ ਅੱਖੀ, ਵੇ ਤੱਗਾ, ਕਹਿੰਦੇ ਤੂੰ ਤਾਂ ਵੇ ਤੱਗਾ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਹਰੋਂ ਤੂੰ ਧਾਗਾ ਪਾ ਲਿਆ, ਕਹਿੰਦੇ ਅੰਦਰ ਤੋਂ ਤੂੰ ਧਾਗਾ ਹੀ ਨਹੀਂ ਪਾਇਆ, ਕਹਿੰਦੇ ਜਿੱਥੇ ਤੂੰ ਧਾਗਾ ਪਾਉਣਾ ਸੀ ਉੱਥੇ ਤੂੰ ਪਾਇਆ ਹੀ ਨਹੀਂ, ਵੇ ਧਾਗਾ ਆਪੇ ਵੱਤੇ, ਕਹਿੰਦੇ ਯੋ ਵੰਡਰਿੰਗ ਅਰਾਊਂਡ ਲੋਸਟ ਯੋਰਸੈਲਫ ਦ ਵਨ ਦ ਪੀਪਲ ਦੈਟ ਸਪੋਸ ਟੂ ਬੀ ਟੀਚ ਇਨ ਦ ਵਰਲਡ। ਸੋ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਤਿਆਰੀ ਕੀਤੀ ਪੂਰਨ ਤੌਰ ਤੇ, ਐਂਡ ਟੂਡੇ ਪੀਪਲ ਟੋਕ ਅਬਾਊਟ ਦ ਕਨਸੈਪਟ ਆਫ

0: On their son. Those used to cover their face. When one woman came in front of Guru Amar Das Ji Patsha, the Guru Amar Das Ji Patsha kehne kende kende kyo ti hai kende apne pita de agge kende tu apna muh dhak liya. The Patsha kehne lage kende chak innu. This is, you're not to put a veil in front of your face, they said to the women. Guru Amar Das Ji Patsha raised the women. Guru Amar Das Ji Patsha, Guru Sikh Pyareo, they made bibiyan into pracharaks. Unhone manjiyan banaiyan. And they even set up bibiyan to go and do prachar. A third of the whole group of them were women. Guru Amar Das Ji Patsha, because they knew a time is going to come. Khalsa soe shastar ko tare, because even these bibiyan are going to be called khalsa. Inhone bhi shastar pehnna, let me get them out of these things first. Even Guru Amar Das Ji Patsha spoke about Jiho Mele Bahro Nirmal. They said ki eh ho ja sikh na hove ke Jiho Mele, Jiho means from inside, ke Jiho Mele Bahro Nirmal, you look nice and pure from outside. Chitte jan ke kapde mela chit kathor jiyo, ke baharo ta bade sone sone kapde paaye ne par andro mel nal bharya hoya. Guru Amar Das Ji Patsha said, ਕਹਿੰਦੇ ਜਿਹੋ ਮੈਲੇ ਬਾਹਰੋਂ ਨਿਰਮਲ ਜਿਹੋ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ. ਦਿਸ ਇਜ਼, ਯੂ ਹੈਵ ਲੋਸਟ ਦਿਸ ਲਾਈਫ ਇਨ ਅ ਗੈਂਬਲ. ਗੁਰੂ ਅਮਰਦਾਸ ਜੀ ਪਾਤਸ਼ਾਹ ਸੈਡ ਦੈਟ ਇਫ ਯੂ ਲੁੱਕ ਰਿਲੀਜੀਅਸ ਫਰੋਮ ਆਊਟਸਾਈਡ ਬਟ ਫਰੋਮ ਇਨਸਾਈਡ ਐਮਟੀ, ਇਨਸਾਈਡ ਫੁੱਲ ਆਫ ਸਿਨਸ. ਕਹਿੰਦੇ ਯੂ ਹੈਵ ਲੋਸਟ ਦਿਸ ਲਾਈਫ. ਖੈਰ ਗੁਰੂ ਰਾਮਦਾਸ ਜੀ ਪਾਤਸ਼ਾਹ ਕਮਸ, ਦਿਸ ਖਾਲਸਾ ਪੰਥ ਇਜ਼ ਬੀਂਗ ਫੋਰਮਡ. ਗੁਰੂ ਰਾਮਦਾਸ ਜੀ ਪਾਤਸ਼ਾਹ ਆਏ ਨੇ ਤੇ ਗੁਰੂ ਰਾਮਦਾਸ ਜੀ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਆਓ ਗੁਰੂ ਸਾਹਿਬ ਜੀ, ਕਹਿੰਦੇ ਗੁਰੂ ਸਾਹਿਬ ਜੀ, ਗਿਵ ਅਸ ਅ ਰੂਟੀਨ ਦੈਟ ਵੀ ਕੈਨ ਫੋਲੋ, ਵੀ ਨੀਡ ਅ ਟਾਈਮ ਟੇਬਲ ਟੂ ਮੇਕ ਆਰਸੈਲਵਸ ਡਿਸਿਪਲਿਨ. ਗੁਰੂ ਰਾਮਦਾਸ ਜੀ ਪਾਤਸ਼ਾਹ, ਹੂ ਇਜ਼ ਮੇਡ ਦ ਰੈਥ ਆਲ ਦਾ ਦਸਵੇਂ ਜਾਮੇ, ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖਿਓ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ, ਹਰ ਹਰ ਜਪ ਜਾਪੇ ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਉੱਠਦੇ ਹਰ ਨਾਮ ਧਿਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਧਿਆਵੇ. ਗੁਰਸਿੱਖ ਪਿਆਰੇ, ਗੁਰੂ ਰਾਮਦਾਸ ਜੀ ਪਾਤਸ਼ਾਹ ਉਹਨਾਂ ਨੇ ਵੀ ਰਹਿਤ ਦਿੱਤੀ ਆਪਾਂ ਨੂੰ, ਕਹਿੰਦੇ ਇਫ ਯੂ ਵਾਂਟ ਟੂ ਖੋਲ ਯੋਰ ਸੈਲਫ ਅ ਸਿੱਖ. ਬੰਦੇ ਤਾਂ ਕਹਿੰਦੇ ਨਾ, ਅੱਜ ਤਾਂ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਮੈਂ ਵੀ ਸਿੱਖ ਹਾਂ. ਭਾਵਾਂ 12 ਵਜੇ ਦੁਪਹਿਰ ਨੂੰ ਉੱਠ ਕੇ, ਬੈੱਡ ਤੋਂ ਉੱਠ ਕੇ ਬਰਾਸ਼ ਬਣਾ ਕੀਤਾ ਤਾਂ ਸਿੱਧਾ ਟੋਸਟ ਮੂੰਹ ਚ ਪਾ ਕੇ ਤਾਂ ਗਾਲਾਂ ਕੱਢਣ ਲੱਗ ਪਵੇ, ਤਾਂ ਨਿਊਜ਼ ਦੇਖਣ ਲੱਗ ਪਏ, ਪੇਪਰ ਫੜ ਲਵੇ, ਕਹਿੰਦੇ ਉਹ ਵੀ ਕਹਿੰਦਾ ਮੈਂ ਸਿੱਖ ਹਾਂ. ਕਹਿੰਦੇ ਡੋਂਟ ਟੇਕ ਦੈਟ ਰਾਈਟ ਅਵੇ ਫਰੋਮ ਮੀ ਫੋਰ ਕਾਲਿੰਗ ਮਾਈਸੈਲਫ ਅ ਸਿੱਖ, ਮੈਂ ਵੀ ਸਿੱਖ ਹਾਂ. ਗੁਰਸਿੱਖ ਪਿਆਰ, ਗੁਰੂ ਰਾਮਦਾਸ ਜੀ ਨੂੰ ਤਾਂ ਪੁੱਛੋ ਪਹਿਲਾਂ. ਗੁਰੂ ਰਾਮਦਾਸ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਆਖਾ, ਈਵਨ ਇਫ ਯੂ ਵਾਂਟ ਟੂ ਸੇ, ਯੂ ਨੋ ਮੈਨੀ ਪੀਪਲ ਆਸਕ ਪੀਪਲ ਵਾਟ ਰਿਲੀਜਨ ਡੂ ਯੂ ਬਿਲੋਂਗ ਟੂ, ਸਟ੍ਰੇਟ ਅਵੇ ਵਿਲ ਨੈਵਰ ਸੇ that I'm not really actually practicing properly at the moment, so I haven't really got a right to call myself a Sikh yet. Kisi di himmat nahi pendi, nahi main Sikh hain. Par Guru Ram Das Ji Patsha Singh, Gur Sat Gur Ka Jo Sikh Akhaye, So Phal Ke Uth Har Naam Tyaave, kende Phal Ke Uth Ke Amrit Vele Uth Ke Sikha, kende Tu Naam Jap. It's not going to be easy this end. Kende Udham Kare Phal Ke Parpati Roj, not just one day, not only on a Sunday you get up from that Vele. Send Ajikal, people make a group and they message each other. They say, shall we do Amrit Vela? Eda ki matlab niklaya? Shall we do Amrit Vela? Uddam kare palke parpati every day, Gursikh Pyareo, Guru Ramdas Ji says. Palke means in the morning, parpati means every day. Palke parpati ishnan kare amrit saranave, kande ishnan karo and feel whilst you having an ishnan that you are bathing in the Naam Roop Amrit. Amrit Sar, in the pool of the Naam Roop Amrit that you're bathing in. So even whilst you are bathing, a Mahapurkh said something very funny that I experienced going back about Das Kasal Di Galya Guru Sikh Pihariu. It was about 10 years ago from Baiji who gave myself Santhya and a few other things sitting here. Asi Gurbani da paath sikh de sige Baiji huna kolon te ek bibi aa gayi. It's quite an old lady. She's about 60 years old. Oh, aake bhai ji hun kol baith gayi. And oh, kehne lagi bhai ji, to kehndi main bhai ji kehndi jadon main ishnan kardi main aha aha shabd pardi ha. And I was sitting there surprised. Oh, bibi anpad bibi, she ohne takriban 10-15 shabd na muh jawani suna ditte bhai ji nu. So she's gone through about 15 shabbats and she's gone, I know this shabbat, and she said the whole shabbat out. She went through about 10. She goes, bhai ji, theek hai? She goes, eh, main shanan kar di. Bhai ji goes, achha. Kande mool mantar kar liya kar. Oh, pichari re, adha ghanta lag gaya shabd sunaun di, no, kande mool mantar kar liya kar. Khair gursikh pyaro, eh jere mantar ditte ne na apan nu, yaad rakhiyo, we can tell people, apne jere mantar hai na, they aren't a secret. We can tell people about our mantar, ਪਰ ਯਾਦ ਰੱਖਿਓ ਆਪਾਂ ਦੇ ਨਹੀਂ ਸਕਦੇ ਕਿਸੇ ਨੂੰ ਮੰਤਰ ਆਪਾਂ ਦੱਸ ਸਕਦੇ ਹਾਂ ਪਰ ਆਪਾਂ ਦੇ ਨਹੀਂ ਸਕਦੇ ਵੀ ਕੈਨ ਟੈਲ ਪੀਪਲ ਅਬਾਊਟ ਆਵਰ ਮੰਤਰਸ ਅਬਾਊਟ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਐਂਡ ਆਵਰ ਮੂਲ ਮੰਤਰ ਵਿਚ ਇਜ਼ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਦੀਜ਼ ਮੰਤਰ ਵੀ ਕੈਨ ਟੈਲ ਪੀਪਲ ਅਬਾਊਟ ਦੀਜ਼ ਮੰਤਰਸ ਬਟ ਵੀ ਹੈਵਨ ਗਾਟ ਦ ਪਾਵਰ ਟੂ ਗਿਵ ਦਿਸ ਮੰਤਰ ਟੂ ਐਨੀਵਨ ਓਨਲੀ ਦ ਪੰਜ ਪਿਆਰੇ ਹੈ Only when we go and take Khande Bati the Amrit, only the Panj Pyare have the power to give these mantra to anyone. Pritham Rahat Yeh Jaan, Khande Ki Paur Chake. The first Rahat Guru Gobind Singh Ji said, is to take Amrit. That's just to get into the school of Guru Nanak. To get into the school. If a child just comes and sits in the school and says, that I belong to this school, and they'll say, you're not even on the register. First we need to get onto the register. So, Khadgur Sikh Pair, I'm not going to go into that. Guru Ram Das Ji Paatshah ne rehat ditti sikhanu. Swen utke kende naam japo. Naam japke kende jato dene chaduga kende gurbani padho, then read gurbani. After you read gurbani, this is fair naam japo. Phir chade devas gurbani gaave, and then they've come back to jo saas graaste aaye mera har har. Kende whoever goes through this routine, kende you start it off as only a Sikh. Gur Satgur ka jo Sikh akhaye. ਕਹਿੰਦੇ ਜਿਹੜਾ ਵੀ ਇੱਥੇ ਆਪਣੇ ਆਪ ਨੂੰ ਸਿੱਖ ਕਹਿੰਦਾ ਪਰ ਕਹਿੰਦੇ ਫੇਰ ਕਹਿੰਦੇ ਬਟ ਇਫ ਯੂ ਕੈਰੀ ਔਨ ਐਂਡ ਲਿਵਿੰਗ ਦਿਸ ਵੇ ਵਿਦ ਈਚ ਬ੍ਰੈਥ ਵਿਦ ਈਚ ਮੋਰਟਲ ਫੂਡ ਦੈਟ ਯੂ ਰਿਮੈਂਬਰ ਵਾਹਿਗੁਰੂ ਜੀ ਜੋ ਸਾਸ ਗਰਾਸ ਤੇ ਆਏ ਮੇਰਾ ਕਹਿੰਦੇ ਦੈਨ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਹਿੰਦੇ ਸਿੱਖੋ ਹੂਐਵਰ ਡਸ ਦਿਸ ਕਹਿੰਦੇ ਜਿਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ ਕਹਿੰਦੇ ਫਿਰ ਗੁਰੂ ਰਾਮਦਾਸ ਜੀ ਇਸ ਸਿੱਖ ਦੀ ਕਹਿੰਦੇ ਧੂੜ ਮੰਗਦੇ ਨੇ ਕਹਿੰਦੇ ਨਾਓ ਯੂ ਆਰ ਨੋ ਲੋਂਗਰ ਜਸਟ ਅ ਸਿੱਖ And then now you have become a Gur Sikh. Now the Guru is sitting inside of you. Jana Nanak mange tuud tis Gur Sikh ki. Jo aap jape avar hai naam japave. We say this pangti so fast. Da aap jape. Par Guru Ram Das Ji ta kaan leke kende par tu aithe tak pahun ja pehla. Tere saahan de vich vahe Guru vas jave ta fe dusre tu bhi japai. Then this is I go and yearn for your dust. Guru Ram Das Ji said. ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਗੁਰਗੱਦੀ ਤੇ ਆਏ ਨੇ ਦਿੱਠੋ ਕਿਨ ਬਾਤ ਰਹਿਤ ਕਹਿਣ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਇਨ ਸੁਖਮਨੀ ਸਾਹਿਬ ਦੀ ਬਾਣੀ ਪੀਪਲ ਆਰ ਟੋਕਿੰਗ ਅਬਾਊਟ ਰਹਿਤ ਦਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਗਏ ਰਹਿਤ ਦਿਸ ਇਜ਼ ਅਸੀਂ ਨਹੀਂ ਚਾਹੁੰਦੇ ਕਹਿੰਦੇ ਰਹਿਤ ਵਿੱਚ ਆਈ ਡੋਂਟ ਵਾਂਟ ਟੂ ਬੀ ਆਈ ਡੋਂਟ ਵਾਂਟ ਟੂ ਟ੍ਰੈਪ ਮਾਈਸੈਲਫ ਇਨ ਦਿਸ ਰਹਿਤ ਆਮ ਹੈਪੀ ਬੀਇੰਗ ਅ ਸਿੱਖ ਆਫ ਗੁਰੂ ਨਾਨਕ ਦੇਰ ਇਜ਼ ਪੀਪਲ ਆਊਟ ਦੇਰ ਨਾਓ ਦਿਸ ਇਜ਼ ਆਮ ਹੈਪੀ ਆਫ ਬੀਇੰਗ ਅ ਸਿੱਖ ਆਫ ਗੁਰੂ ਅਰਜਨ ਪਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਿਸ ਇਜ਼ ਮਿਥਿਆ ਮਿਥਿਆ ਨਾਹੀ ਰਸਨਾ ਪਰਸ ਮਿਥਿਆ ਨਾਹੀ ਰਸਨਾ ਪਰਸ ਦੇ ਆਰ ਟੋਕਿੰਗ ਅਬਾਊਟ ਦੋਜ਼ ਪੀਪਲ ਵਿਚ ਪੀਪਲ ਆਰ ਟਰੂ ਗੁਰੂ ਅਰਜਨ ਦੇਵ ਜੀ ਸੇਇੰਗ ਦੋਜ਼ ਪੀਪਲ ਆਰ ਟਰੂ ਗੁਰੂ ਅਰਜਨ ਦੇਵ ਜੀ ਆਰ ਸੇਇੰਗ ਦੈਟ ਡੋਂਟ ਸਪੀਕ ਲਾਈਜ਼ ਵਿਦ ਦਿਸ ਟੰਗ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤੇਰਾ ਰੂਪ ਨਾ ਭੇਖੇ ਨੇਤਰ ਸਾਦਗੀ ਟਹਿਲ ਸੰਤ ਸੰਗ ਹੇਤ ਕਰਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਗੁਰੂ ਅਰਜਨ ਦੇਵ ਜੀ ਸੇਇੰਗ ਹੂ ਡੋਂਟ ਟੈਲ ਲਾਈਜ਼ ਵਿਦ ਦਿਸ ਟੰਗ ਗੁਰੂ ਅਰਜਨ ਦੇਵ ਜੀ ਸੇਇੰਗ ਹੂ ਡੋਂਟ Listen to slander with these ears. Guru Arjan Dev Ji Paatshah is saying that who don't look upon the beauty of another with these eyes. They're saying, Indri Jit, those that have won over their senses, Panch Dokh Te Rahat, those that aren't disturbed by the Panch Chor, they're saying, Nanak Kot Made Ko Aisa Apars, this is amongst millions, there is only a few that is untouched by these things. That is a Khalsa. Guru Arjan Dev Ji Paatshah Maharaj Ji is given the Rahat Gursikh Pyaro. Guru Har Gobind Sahib Ji Patshah came. They formed an army when the time came, they are getting the Khalsa Panth ready. Do talwara baddiyan, ek meeri di, ek peeri di, ek azmat di, ek raj di, ek rakhi kare, waziri di. They wore the two kirpana, they're getting the Khalsa Panth ready. But never did they let go of their compassion. When the time came, they even made a mosque for the Muslims. Guru Ki Masjid, which is called, in a place called Har Gobindpur, Gursikh Pyaru. They didn't let go of compassion, even though they wore the kirpana. Guru Har Krishna Patshah Ji came, Gursikh Pyaru. Guru Har Krishna Patshah ne dasya sansar no that the Khalsa has no age. The Khalsa can be of any age. Even at the age of 5, Guru Sahib Ji sat at the Gurgaddi. The Khalsa has no age. Guru Tegh Bahadur Ji Maharaj Ji told the world, this is Pai Kahu Ko Deet Nahe Nahe Pai Manat An. This is don't fear anybody. And don't make anybody afraid as well. Don't put fear in anybody and don't fear anybody as well. They're showing us, teaching us to be fearless. If Guru Gobind Singh Ji Patshah in 1699 are going to ask for a cease, but first in 1675, Guru Tegh Bahadur Ji Maharaj Ji becomes the example for the Sikhs and says, Jado sama ona, jado tusi ser dena hai na, I'll become the example for you, all my Sikhs. I'll show you how it's done. Guru Tegh Bahadur Ji Maharaj Ji gave the cease first. Guru ne pehla cease dita. They showed the Sikhs how to do it, became the example, and says that a time is going to come, ke main dasme jamme vich cease mangna ya, te sikho jado cease dena, even the you. Without any fear. Exactly that happened. Guru Gobind Singh Ji Patshah came. Guru Gobind Singh Ji Patshah, on that day of 1699, when he came to actually formalizing the Khalsa Panth, Gursikh Pyareo, Guru Gobind Singh Ji Patshah ne os din te jadon panch sees mange. That day that Gursikh Pyareo, they asked for panch sees. Over here, people call Guru Gobind Singh Ji Patshah Amrit ke date. People call Guru Gobind Singh Ji the giver of the Amrit. People call Guru Gobind Singh Ji Patshah Putran de Dani, that Guru that gave his children. People call Guru Gobind Singh Ji Patshah. Mata Gujri De Lal, they call Guru Gobind Singh Ji many things. But ask Guru Gobind Singh Ji Patshah, what are they saying about this? Jodo Guru Gobind Singh Ji ne jodo panch pyare nu amrit chakaya, jodo Guru Gobind Singh Ji Patshah, wah wah Gobind Singh, aape Gur Chella, when they became that Chella themselves, when they went down onto one knee themselves, and then they say to Paya Daya Singh, it's the Opaya Daya Singh, now make mean to the Khalsa as well. Kende main hale Khalsa nahi bane. Kende main nahi hale Khalsa bane. Kende mainu tusi Khalsa banao. Gurksikh Pyaro, many people are saying that by Daya Singh ordered and gave Guru Gobind Singh Ji Patshah hukam, this is what will you give. But Gurksikh Pyaro, nahi. By Daya Singh Ji ne nimrata vich a karke kehne ge, kende Maharaj, kende us give you Amrit, our Guru. That Guru that we look up to, that Guru that is everything to us, Maharaj Ji. How can we do this, Maharaj? No. Guru Gobind Singh Ji said, Kende, you think that I've given you Amrit? Pai Daya Singh says, Maharaj, this is how can we give you, our Guru, you've just given us Amrit. Guru Gobind Singh Ji says, I didn't give you Amrit. This is that you think I gave you Amrit? This is, didn't you hear what I was saying to you? Guru Gobind Singh Ji says, every time I splashed this Amrit in your eyes, what did I say to you? Wahe Guru Ji ka Khalsa, Wahe Guru Ji ki Fateh. This is every time I put this shikte of Amrit in your case. Guru Gobind Singh Ji says, Mera Khalsa? Kande nahi, Wahe Guru Ji ka Khalsa. When even when that Amrit went into your seas, the Amrit that has gone into your seas, eda matlab hun main hor kite vi eh seas nahi chukona. Hey Guru Sahib, my seas will only go into your charan. Oh, you have made my eyes so sweet, Guru Gobind Singh Ji Patshah. I will only look out of the eyes of compassion now when I look within these eyes, through these eyes. Khair Guru Sikh Pyaryo, Guru Gobind Singh Ji Patshah saying, Kende this Khalsa? No. This is Waheguru's Khalsa. Waheguru has just done this game. Waheguru ne Amrit Bakshya. Kende Maho Param Purkh Ko Dasa. Dekhan Ayon Jag Tamasha. We've done this earth before, about 3 weeks ago. But Gursikh Pyareo, Faida Kiya. What is the Faida of going and doing Darshan and Sangat of Mahapurks? Within about 2 weeks' time, a Mahapurk gave a completely different light to these bachas. A completely different earth. Mahapurk just did earth of these words about 2 weeks ago. They said, what does this mean? Guru Gobind Singh Ji said, Guru Gobind Singh Ji kehne lage, kehnde main kehnde parivar bare, kehnde people of the world, you are saying that I gave my family? You are saying that I gave this Amrit? Guru Gobind Singh Ji said, kehnde main hu param purkh ko da, kehnde I'm just a servant in this game. Dekhan ayon jagat tamasha. Kehnde I have come to watch this game. What does this mean? Kehnde I am watching Waheguru give this Amrit. Kehnde I am watching Waheguru take these sons. Kehnde I'm just watching. Kehnde I've not given anything. Me, Gobind Singh, given these sons? Kehnde I'm just watching Waheguru play his games. Whose they are, he took them back. Kehnde main ta bas dekh reha hai, oh kar ki reha hai. Kehnde ye ta main tamasha, main ta khed dekh reha hai. Kehnde main? Kehnde main ta vich hai hi nahi, Guru Gobind Singh Ji kehne lage. Kehnde ohi kari janda, bas main dekhi janda hai. Oh kari janda hai, main dekhi janda hai. Panth unne kehnde saajya, panth kehnde main kuch nahi kita, bas main vekhna aaya hai sab kuch. I'm just come here to watch Waheguru do it. Khair Guru Sikh pyareo, Guru Gobind Singh Ji kehne lage, kehnde judh jite inhi ke prasad. Kehnde oh Sikh Singh Ji, you are saying, you are praising me. Kehnde if I've won any battles, kehnde it's because of the Khalsa. Kehnde judh jite inhi ke prasad, it's because of the kirpa of my Khalsa. Inhi ki kirpa, so daan kare. Kehnde if I'm able to even do daan, if I'm able to give charity, if I'm able to give money to anyone, inhi ki kirpa. This is, it's the grace, it's the kirpa of the panth, they said. Kehnde inhi ki kirpa ke saje hum hain. Kehnde je ma saje, if I become the guru, he says, how can you have a guru without the Sikhs? Kehnde sikh han, the guru hai. Kehnde because I've got you to call me the guru, this is I am this. This is without you, what am I? Guru Gobind Singh Ji saying this about the panth. Kehnde inhi ki kirpa ke saje hum hain, nahi moso gareeb karor pare. Kehnde nahi ta mere varge ta kehnde karoda hi gareeb kehnde rolde san. Otherwise, there was millions of people like me just on the street. And I am what I am because of you, Guru Gobind Singh Ji said. Guru Sikh Pyare Bhai Nand Lal Ji, praising the Khalsa, Bhai Nand Lal Ji kehne lage, kehnde Khalsa soye, jo ninda tyage, kehnde Khalsa, oh, Bhai Nand Lal Ji kehnde, kehnde Khalsa soye, jo ninda tyage, Khalsa soye lade hoye aage. Kehnde Khalsa pyare oa jeda aage hoke larda ya. That person that comes right out forward and fights with who? Khalsa soye panch ko mare, that kills his panch chor. Jeda aage hoke apne panja chora den larda, o Khalsa ya. Kehnde Khalsa soye panch ko mare, Khalsa soye parm ko saare. Khalsa is that person that sets fire to illusion. Parmanu, param also means jare pakhand bande, those pakhands that people get into. Kehnde Khalsa is that person. Khalsa soye man jo tyage, Khalsa is that person that lets go of his pride. Khalsa soye man jo tyage, Khalsa soye partreya te bhage. Bhai Nand Lal Ji kehne lage, kehnde Khalsa ta oh aa, Khalsa is that person. Kehnde when he sees partreya, a parayi istri, when he sees another woman, he runs away. Khalsa soye partriya te bhage. Aha, Guru Sikh pyare ho, Bhai Nand Lal Ji kehne lage, kehnde Khalsa oh hai. Khalsa soye nirdhan ko paale, Khalsa soye dusht ko gaale. Kehnde Khalsa oh hai jehda nirdhan, kehnde those that haven't got anything, those that are completely downtrodden, jinnu nu koi vi nahi puchda. Kehnde jehda Khalsa unna nu jaake galbakhdi vich lai leve, those that Khalsa is that person that jehda kise di vi nahi baat puchda. Khalsa soye nirdhan ko paale, Khalsa soye dusht ko gaale. A Khalsa is that takes the heads of the enemies of the tyrants, jehda tang karda is gariban nu. Guru Sikh pyareo, Baba Deep Singh Ji jangla vich baithe ne, they are sitting within the jungles. Baba Deep Singh Ji hasn't met for many days. Aaj Baba Deep Singh Ji prashada shakan lagge ne. Baba Deep, Khalsa kaun ya? Who is a Khalsa, Guru Sikh pyareo? Who is a Khalsa? Mero roop hai khas. Khalsa soy nirtan ko paale. Nirtan meaning people that are weak. Jehda unna nu paalda ya. ਜਿਹੜਾ ਦੁਸ਼ਟਾਂ ਨੂੰ ਗਾਲਦਾ ਆ। ਬਾਬਾ ਦੀਪ ਸਿੰਘ ਜੀ ਪ੍ਰਸ਼ਾਦਾ ਛਕਣ ਲੱਗੇ ਨੇ, 3 ਦਿਨ ਹੋ ਗਏ ਨੇ ਪ੍ਰਸ਼ਾਦਾ ਛਕੇ ਨੂੰ, ਉਧਰੋਂ ਸਿੱਖ ਆ ਗਏ ਨੇ। ਦੇਰ ਇਜ਼ ਅ ਗਰਲ ਕ੍ਰਾਈਂਗ। ਤਾਂ ਸਿੰਘ ਕਹਿਣ ਲੱਗੇ, ਕਹਿੰਦੇ ਬਾਬਾ ਜੀ, ਕਹਿੰਦੇ ਇੱਕ ਕਹਿੰਦੇ ਰਾਜਪੂਤਾਂ ਦੀ ਧੀ ਨੂੰ ਕਹਿੰਦੇ ਡੋਲੇ ਵਿੱਚੋਂ ਚੱਕ ਕੇ ਲੈ ਗਏ ਨੇ ਪਠਾਨ। ਕਹਿੰਦੇ ਦੇਵ ਠੇਕਨ ਰਾਜਪੂਤਸ ਡੋਟਰ, ਸ਼ੀ ਜਸਟ ਗਾਟ ਮੈਰਿਡ ਆਊਟ ਆਫ ਅ ਡੋਲਾ, ਦ ਪਠਾਨ ਹੈਵ ਠੇਕਨ ਹੈ। ਕਹਿੰਦੇ ਬਾਬਾ ਜੀ, ਕਹਿੰਦੇ ਆਪਾਂ ਵੀ ਗਰ ਗੋ ਐਂਡ ਰੈਸਕਿਊ ਹੋ। ਕਹਿੰਦੇ ਪਹਿਲਾਂ ਪਰ ਪ੍ਰਸ਼ਾਦਾ ਛੱਕ ਲਓ ਬਾਬਾ ਜੀ। ਕਹਿੰਦੇ ਬਾਬਾ ਜੀ, ਈ ਯੋ ਪ੍ਰਸ਼ਾਦਾ ਫਸਟ, ਹੂ ਇਜ਼ ਅ ਖਾਲਸਾ? ਕਿਹੜੇ ਖਾਲਸਾ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਇਹ ਗੁਰੂ ਖਾਲਸਾ ਰੂਪ ਆ ਮੇਰਾ, ਗੁਰੂ ਖਾਲਸਾ ਰੂਪ? ਬਾਬਾ ਦੀਪ ਸਿੰਘ ਜੀ ਕਹਿੰਦੇ, ਕਹਿੰਦੇ ਤੁਸੀਂ ਪ੍ਰਸ਼ਾਦੇ ਦੀਆਂ ਗੱਲਾਂ ਕਰਦੇ ਨੇ? ਕਹਿੰਦੇ ਯੂ ਟਾਕ ਟੂ ਬੀ ਅਬਾਊਟ ਫੂਡ? ਕਹਿੰਦੇ ਤੁਹਾਨੂੰ ਦਿਸਦਾ ਨਹੀਂ ਖੰਡਾ ਬੋਲਦਾ? ਕਹਿੰਦੇ ਖਾਂ ਯੂ ਸੀ ਦਾ ਖੰਡਾ, ਦਾ ਖੰਡਾ ਸਪੀਕ ਇਨ ਟੂ ਮੀ? ਬਾਬਾ ਦੀਪ ਸਿੰਘ ਜੀ ਸੈਡ, ਕਹਿੰਦੇ ਦੋ ਧਾਰਾਂ ਨੇ ਖੰਡੇ ਦੀਆਂ, ਕਹਿੰਦੇ ਅਖੰਡਾ ਹੈਜ਼ ਟੂ ਸਾਈਡਸ, ਟੂ ਐਜਿਸ ਅਖੰਡਾ ਹੈਜ਼, ਬਾਬਾ ਦੀਪ ਸਿੰਘ ਜੀ ਸਿੰਘ। ਕਹਿੰਦੇ ਖਾਲਸਾ ਜੀ, ਕਹਿੰਦੇ ਦਾ ਖਾਲਸਾ ਜੀ, ਕਹਿੰਦੇ ਦਾ ਖੰਡਾ ਸਪੀਕ ਇਨ ਟੂ ਮੀ? ਦਾ ਖੰਡਾ ਸਿੰਘ ਖਾਲਸਾ ਸੋਏ ਨਿਰਧਨ ਕੋ ਪਾਲੇ। ਕਹਿੰਦੇ ਦਾ ਖੰਡਾ, ਕਹਿੰਦੇ ਇੱਕ ਧਾਰ ਖੰਡੇ ਦੀ ਮੈਨੂੰ ਕਹਿ ਰਹੀ ਆ? ਕਹਿੰਦਾ ਖਾਲਸਾ ਇਜ਼ ਦੈਟ ਪਰਸਨ ਦੈਟ ਗੋਜ਼ ਐਂਡ ਲੁਕਸ ਆਫਟਰ ਦੋਜ਼ ਦੈਟ ਨੋਬਡੀ ਲੁਕਸ ਆਫਟਰ, ਦੋਜ਼ ਦੈਟ ਲੁਕ ਆਫਟਰ ਦੋਜ਼ ਹੈਵ ਬਿਕਮ ਸਪਰੈਸਡ ਬਾਈ ਦਾ ਟਾਇਰੈਂਟਸ। ਕਹਿੰਦੇ ਖੰਡੇ ਦੀ ਧਾਰ ਮੈਨੂੰ ਇਹ ਬੋਲ ਰਹੀ ਆ, ਕਹਿੰਦੇ ਤੁਸੀਂ ਪ੍ਰਸ਼ਾਦੇ ਦੀਆਂ ਗੱਲਾਂ ਕਰਦੇ ਨੇ? ਕਹਿੰਦੇ ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਦੁਸ਼ਟ ਕੋ ਗਾਲੇ। ਤਾਂ ਕਹਿੰਦੇ ਦੀ ਅਦਰ ਸਾਈਡ ਆਫ ਦਾ ਖੰਡਾ, ਦੀ ਅਦਰ ਧਾਰ, ਦਾ ਅਦਰ ਐਜ ਆਫ ਦਾ ਖੰਡਾ ਇਜ਼ ਸੇਇੰਗ ਟੂ ਮੀ, ਗੋ ਐਂਡ ਟੇਕ ਦ ਹੈਡਸ ਆਫ ਦੋਜ਼ ਟਾਇਰੈਂਟਸ ਸਟ੍ਰੇਟ ਅਵੇ। ਬਾਬਾ ਦੀਪ ਸਿੰਘ ਜੀ ਨੇ ਖੰਡਾ ਚੱਕਿਆ, ਬਾਬਾ ਦੀਪ ਸਿੰਘ ਜੀ ਟੇਕਸ ਦਾ ਖੰਡਾ ਵਿਦ ਇਨ ਦ ਹੈਂਡ। ਖਾਲਸਾ ਮੇਰੋ ਰੂਪ ਹੈ, ਖਾਸ ਖਾਲਸਾ ਮੈਂ ਹੂੰ, ਕਰੂ ਨਿਵਾਸ। ਇਹੋ ਜਿਹੇ ਖਾਲਸਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਕਰਦੇ ਨੇ। Which type of khalsa plays in the laps of Mata Sahib Kaur? If we say to ourselves today, Mata Sahib Kaur is my mother, if we are playing in the godi of Mata Sahib Kaur, eho je khalsa khedde ne Mata Sahib ji Kaur de godi vich. Baba Deep Singh ji gaye, Baba Deep Singh ji ne khanda khadkaya, the will did that khanda pathana nu bhaja ditta, tatti apne jadon Baba Deep Singh ji kol aayi, ਤਾਂ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਮੈਂ ਤੈਨੂੰ ਛੱਡਿਆ ਮੈਂ ਤੇਰੇ ਸਹੁਰਿਆਂ ਦੇ ਘਰ, ਛਲਾ ਠੀਕ ਠੀਕ ਸਹੁਰੇ? ਤਾਂ ਉਹ ਧੀ ਕਹਿਣ ਲੱਗੀ, ਰਾਜਪੂਤਾਂ ਦੀ ਧੀ ਕਹਿਣ ਲੱਗੀ, ਕਹਿੰਦੇ ਬਾਬਾ ਜੀ ਮੈਂ ਉਹਨਾਂ ਨਾਲ ਜਾ ਕੇ ਕੀ ਕਰਨਾ ਆ? ਕਹਿੰਦੇ ਤੈਨੂੰ ਨਹੀਂ, ਮੈਂ ਲੁੱਕ ਆਫਟਰ ਮੀ ਦਾ ਫਸਟ ਡੇ, ਵਾਟ ਐਮ ਆਈ ਗੋਇੰਗ ਟੂ ਗੋ ਐਂਡ ਡੂ ਇਨ ਦੇਅਰ ਹਾਊਸ? ਕਹਿੰਦੇ ਟੇਕ ਮੀ ਬੈਕ ਟੂ ਮਾਈ ਹੋਮ। ਪਹਿਲਾਂ ਤਾਂ ਕਹਿਣ ਲੱਗੀ, ਕਹਿੰਦੇ ਬਾਬਾ ਜੀ ਟੇਕ ਮੀ ਵਿਦ ਯੂ, ਤੁਸੀਂ ਮੈਨੂੰ ਆਪ ਜੀ ਦੇ ਨਾਲ ਲੈ ਜਾਓ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਨਹੀਂ, ਕਹਿੰਦੇ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ। ਕਹਿੰਦੇ ਆਈ ਸੀ other doors to be of my own daughter, I see those that are younger than me to be of like my daughter. Dekh paraiyan changiyan maavan bhaina tiyan jaane, kehnde I see people like you that are of the same age as me to be like my sisters. Par beti ko beti jaane, par istri ko maat bkhane. Baba ji says I'll take you home. When Baba Ji took her back home, Gur Sikh Pyare, Baba Ji ne Japji Sahib da paath shuru kar ditta. Baba Ji starts to do Japji Sahib da paath. Khalsa soye, par treya te bhage, those that run away from the beauty of another. Baba Ji takes her back home. To ohde ghar walian ne pata ki kya? Kende Baba Ji, kende oh Baba Ji, kende she has gotten us into so much trouble as she was growing up because of her beauty. Many times we have to go and rescue her. Her beauty has stolen the hearts of so many. And she's saying to Baba Deep, her ghar wale kehne lage ke Baba Ji, how was you able to control your mind? Baba Deep Singh kehne, how was you able to control your mind? What was you thinking when you was bringing our daughter back? Baba Deep Singh ji kehne kehnde oye, kehnde kiho jaha sawal puch baithe oye. Kende, what have you asked me? Baba ji kende, je puchhiya hi hai na, khalsa soye par treya te bhage, from inside they run away from these beauties completely. That is a khalsa. Guru Sikh Baba Deep Singh kehne lage, kende je tusi mainu puch hi le aaya na, if you have asked us, kende suno jawab fe, keho jiha khalsa khedda Mata Sahib Kaur di godi vich? Baba ji kende, kende main, kende jadon Japji Sahib da paath karda si na, kende what could I see beside me? ਕਹਿੰਦੇ ਇੱਕ ਪਾਸੇ ਸੀ ਕਹਿੰਦੇ ਮਾਤਾ ਸਾਹਿਬ ਕੌਰ ਦਾ ਪੁੱਤ, ਕਹਿੰਦੇ ਦੂਸਰੇ ਪਾਸੇ ਜਦੋਂ ਮੈਂ ਵੇਖਦਾ ਸੀਗਾ, ਕਹਿੰਦੇ ਇੱਕ ਪਾਸੇ ਮਾਤਾ ਸਾਹਿਬ ਕੌਰ ਦਾ ਪੁੱਤ, ਤਾਂ ਕਹਿੰਦੇ ਦੂਸਰੇ ਪਾਸੇ ਕਹਿੰਦੇ ਇੱਕ ਮਿੱਟੀ ਦਾ ਬੁੱਤ। ਕਹਿੰਦੇ ਦੈਟਸ ਵਾਟ ਆਈ ਖੁਦ ਸੀ ਬਾਬਾ ਦੀਪ ਸਿੰਘ ਜੀ ਸਿੰਘ। ਕਹਿੰਦੇ ਓਲ ਆਈ ਖੁਦ ਸੀ, ਕਹਿੰਦੇ ਇਨ ਵਨ ਪਲੇਸ, ਕਹਿੰਦੇ ਉਸ ਦੇ ਵਾਸ ਦਾ ਸਨ ਆਫ ਮਾਤਾ ਸਾਹਿਬ ਕੌਰ, ਵਨ ਆਈ ਟਰਨ ਰਨ ਆਈ ਕੁਡ ਜਸਟ ਸੀ ਅ ਪਾਈਲ ਆਫ ਡਸਟ। I could just see mitti, I could see nothing else. Eho jya khalsa. Eho jya khalsa. No kya Guru Gobind Singh Ji ne khalsa mero roop hai? Khas. Guru Gobind Singh Ji kan lage. Can you know this khalsa? Can the oot poot sagar bundere. Can this khalsa me? They said it's just like droplets of water out of the ocean. There is no difference. The droplets of water, they are the ocean. And that the Khalsa is Guru Gobind Singh Ji, Guru Gobind Singh Ji, Sangh Guru Sikh Pyare. I'm just going to finish off with one more Khalsa that we should all remember. Guru Sikh Pyare, a general of Maharaja Ranjit Singh. Guru Sikh Pyare, you know, we talk about this light and being full of that light of Guru Gobind Singh Ji. Jablag Khalsa, Rehe Niyara, Tablag Tej Diyo Main Sara, Jab Eh Gaye Bipran Ki Reet, Main Na Karun In Ki Prateet. Tej has two translations. Tej means that shine, and Tej means power. Guru Gobind Singh Ji says, if you remain unique and distinct, then you will have all my shine. Guru Sikh Pyaro, aaj a general of Maharaja Ranjit Singh called Bhai Hari Singh Nalwa, he has taken over an area in Afghanistan which is called the Khyber Pass, which no one has been able to take over so far. Nobody has been able to beat the Afghans over here, but Hari Singh Nalwa has. Utthe unhone apne tambu laale, ਉੱਥੇ ਨਿਸ਼ਾਨ ਸਾਹਿਬ ਗੜ ਦਿੱਤਾ ਗੁਰਸਿੱਖ ਪਿਆਰੇ ਅਨ ਬੀਬੀ ਪਠਾਣੀ ਅਫਗਾਨੀ ਬੀਬੀ ਸੈਸ ਟੂ ਸੰਬਰੀ ਉਹ ਕਹਿਣ ਲੱਗੀ ਇੱਕ ਪਠਾਨ ਨੂੰ ਸ਼ੀ ਸੈਸ ਮੈਂ ਇਹਨੂੰ ਇਹ ਹਰੀ ਸਿੰਘ ਨੂੰ ਜਾ ਕੇ ਮਿਲਣਾ ਆ ਵਾਈ ਹੈਜ਼ ਹੀ ਟੇਕਨ ਓਵਰ ਆਵਰ ਲੈਂਡ ਵਾਈ ਇਜ਼ ਹੀ ਟੇਕਨ ਓਵਰ ਆਵਰ ਲੈਂਡ ਹਰ ਨੇਮ ਇਜ਼ ਬੀਬੀ ਬੰਨੂ ਕਿੰਨੀ ਮੈਂ ਇਹ ਜਾ ਕੇ ਹਰੀ ਸਿੰਘ ਨੂੰ ਜਾ ਕੇ ਪੁੱਛਣ ਆਇਆ ਐਂਡ ਹੀ ਸੈਡ ਨੋ ਯੂ ਕਾਂਟ ਗੋ ਤੂੰ ਸਿੰਘਾਂ ਦੇ ਲਾਗੇ ਨਹੀਂ ਜਾ ਸਕਦੀ ਸ਼ੀ ਸੇਜ਼ ਨੋ ਆਈ ਸ਼ੀ ਸੇਜ਼ ਆਈਲ ਗੋ ਵਿਦ ਅ ਸ਼ਸਤਰ ਐਂਡ ਆਮ ਗੋਇੰਗ ਟੂ ਗੋ ਐਂਡ ਆਸਕ ਵਾਈ ਇਜ਼ ਹੀ ਟੇਕਨ ਓਵਰ ਆਵਰ ਲੈਂਡ ਖੈਰ ਸ਼ੀ ਇਜ਼ ਗੋਨ ਸ਼ੀ ਗੈਟਸ ਟੂ ਦ ਟੈਂਟ ਆਫ ਹਰੀ ਸਿੰਘ ਨਲਵਾ ਹੂ ਇਜ਼ ਅ ਖਾਲਸਾ ਹੂ ਇਜ਼ ਖਾਲਸਾ ਮੇਰੇ ਰੂਪ ਹੈ ਖਾਸ ਸ਼ੀ ਗੈਟਸ ਅ ਡੈਗਰ ਖੰਜਰ ਉਹਨੇ ਆਪਣੀ ਕਮਰ ਕਸੇ ਚ ਪਾ ਲਿਆ ਬੀਬੀ ਨੇ ਸਿੰਘਾਂ ਨੇ ਦੇਖਿਆ ਜਿਹੜੇ ਪੈਰੇ ਤੇ ਸਿੰਘ ਸੀਗੇ ਦ ਸਿੰਘ ਦਾ ਉਰਾਨ ਪੈਰਾ ਦੇ ਸੋ ਐਂਡ ਦੇ ਸੇਡ ਡੋਂਟ ਵਰੀ ਸ਼ੀ ਇਜ਼ ਅ ਬੀਬੀ ਲੈਟ ਹਰ ਗੋ ਸ਼ੀ ਵਿਲ ਬੀ ਫਾਈਨ She goes inside and she says, Jabla khalsa rehe niyara. Tablag tej diyo main sara. Guru Gobind Singh Ji had given the complete radiance to Hari Singh Nalwa, the shine on their chehra. She goes in, she says, I want to ask you a few questions. Can they puchho biba? Can they go and ask? She said, why have you taken over our land? And Hari Singh Nalwa kan lage, Can I ask you a question? The Bibi Banu can they puchho ji? Can they, if has somebody got a right to protect their home? She goes, of course they have. And they said, that's all I'm doing. She goes, every time they said the Mughals have attacked Punjab, they've come through this passage. They've come through this Khyber Pass of this area of Afghanistan. They said, so if now me winning over this area, so at least nobody can now come and attack Punjab. And she said, fair enough. She says, and my second question, she says, nobody's been able to do this before. Where did your power come from? How was you able to do this? What have you got that nobody else had? And by Hari Singh Nalwa kan lage, can they, this wasn't me that's done this. Don't think it's me. This is, I've got something called Khande Bate Da Amrit. This is ਮੈਨੂੰ ਮੇਰੇ ਗੁਰੂ ਨੇ ਇਹੋ ਜਿਹੀ ਚੀਜ਼ ਭੁਲਾ ਦਿੱਤੀ ਹੈ ਕਹਿੰਦੇ ਉਹਦੇ ਅੱਗੇ ਕੋਈ ਖੜ ਨਹੀਂ ਸਕਦਾ ਦਿਸ ਇਜ਼ ਨੋਬਡੀ ਕੈਨ ਸਟੈਂਡ ਇਨ ਫਰੰਟ ਆਫ ਦਿਸ ਅੰਮ੍ਰਿਤ ਦੈਟ ਗੁਰੂ ਗੋਬਿੰਦ ਸਿੰਘ ਜੀ ਹੈਜ਼ ਗਿਵਨ ਐਂਡ ਐਜ਼ ਭਾਈ ਹਰੀ ਸਿੰਘ ਨਲਵਾ ਇਜ਼ ਟੋਕਿੰਗ ਸ਼ੀ ਇਜ਼ ਟੇਕਨ ਬੈਕ ਸ਼ੀ ਇਜ਼ ਇਨ ਔਰ ਆਫ ਭਾਈ ਹਰੀ ਸਿੰਘ ਨਲਵਾ ਸ਼ੀ ਕੈਨ ਸੀ ਦ ਰੇਡੀਅੰਸ ਦ ਬੀਬੀ ਕਹਿਣ ਲੱਗੀ ਉਹਦੇ ਮੂੰਹ ਵਿੱਚੋਂ ਸਹਿਜ ਸੁਭਾਅ ਨਿਕਲ ਗਿਆ ਸ਼ੀ ਕੁਡਨਟ ਹੈਲਪ ਇਟ ਸ਼ੀ ਸੇਜ਼ She says, Mainu, aap ji varga putar chahida. She says, I want a son just like you. And they said, Can they eho jiya mangani mangidiya? They said, don't ask for these type of things. Ask that I want a son that lives a righteousness life. They says, why do you want him to look like me? Because she's saying, I want my son to be just like you. I want him to look just like you. 3 times, Tanwari, Babaji said to her. And on the 3rd time, Ummanine, she said, no. She says, I don't think you understood. She goes, I want a son from you. She said, I want you to marry me. Mere naal nikah karo. Bhai Hari Singh Nalwa karne ke kende, ja bibba kende torpa ithun. Kende, at once kende leave this tent. He says, no, I don't want to look at you anymore. As she's leaving that tent, Khalsa. Who's a Khalsa? Khalsa mero roop hai khas. Eh khas roop di gal kiti. The bibi turns around, eh tanna maria. She turns around and she says, she goes, jao, jao se kha. She says, I heard that in the house of Guru Nanak, nobody goes empty. She goes, never mind the house of Guru Nanak. She says, I heard that nobody goes empty from the Sikh of Guru Nanak, from a sect of Guru Nanak. She goes, aaj ek, she goes, Guru Nanak de dar de upar aake, ek sekh de dar upar aake, aaj main khali mudan challi haan. She goes, I'll tell the world that somebody has returned empty. As she's leaving, and they go, Bibba Tarik, right? She says, they said, wait. She turns around. And Baba Ji says, can they say, ko? Can they jaake dishala leke ho, jaake shawl leke ho? This is, go and bring me a shawl. They bring her a shawl. Baba ji no shawl fadaya. Bhai Hari Singh Nalwa no. Hey Baba ji ne. Jinnah ne babay wale kam kite. That did such great things. Onna ne shawl laike na. Bibi banno de sir upar rakke. They put it onto her head. They put their hands together. And they did matha take to her. And they says, Ma, aaj tu main tera potya. He says, oh my mother, I am your son from today. Gursikh Pyare, Othe Bibi Banno De, Athru Ni Rukhe, Uppu Ba Maar Ke Roon Lapi. She starts to cry out. Gursikh Pyare, Bibi Banno Kain Laggi, Kandhi, I am saying this in so much pride. Kandhi, I am born, Ek Pathana De Ghar Vich Main Janam Liya, I am born into a Musliman house. Kandhi, Aaj Main Kandhi Muslimani Ho Ke, Kende, I can go and tell the world with pride, kende, mera ek putra sikh hai. Kende, main ja ke sansar nu dasungi da, mera ek putra, kende, Guru Gobind Singh jada putra hai. Kende, I will go and tell the world that I've seen no qaum like this. Rondi rondi, kende, aaj main maan ban gaya ek sikh di, kende. Khalsa soye, nirdhan ko paale, khalsa soye, dusht ko gaale. Gursikh Pyareo, Khalsa Mero Roop Hai Khals, Khalsa Main Hoon, Karo Nivas, Khalsa Mero Mukh Hai Anga, Khalsa Kai Hao, Sadh Sadh Sangha, Guru Gobind Singh Ji says, I will remain beside my Khalsa forever and forever. But Khalsa Eho Jaya Bane Pila Koi. Khalsa Eho Jaya Bane, Tain Din Prashad Dana Shakya Hove, Ta Jadon Kisi Da Dukh Kanni Pai Jave, Ta Banda Ek Dam Utke Chal Jave. Khalsa Eho Jaya Bane, ਜਿਹੜਾ ਮਾਵਾਂ ਬਣਾ ਲਵੇ ਇਹੋ ਜਿਹੀਆਂ ਸੋ ਖਾਸ ਖੈਰ ਗੁਰਸਿੱਖ ਪਿਆਰਿਓ ਸੋ ਦਿਸ ਇਜ਼ ਦ ਲਾਸਟ ਸੈਸ਼ਨ ਟੁਡੇ ਦੈਟ ਗਿਆਨੀ ਸੰਤ ਸਿੰਘ ਮਸਕੀਨ ਜੀ ਉਹਨਾਂ ਨੇ ਇੱਕ ਗੱਲ ਕਹੀ ਸੀ ਦੇ ਸੈਡ ਵਨ ਥਿੰਗ ਗਿਆਨੀ ਸੰਤ ਸਿੰਘ ਮਸਕੀਨ ਕਹਿੰਦੇ ਦੇ ਉਸ ਦੀ ਜ਼ਰਾਗੀ ਦਾ ਖੈਮ ਟੂ ਦ ਗੁਰਦੁਆਰਾ ਸਾਹਿਬ ਦੀ ਸੈਂਗ ਕੀਰਤਨ ਬਿਊਟੀਫੁਲੀ ਆਸ ਦ ਕੀਰਤਨ ਐਸ ਦ ਰਾਗੀਜ਼ ਵੋਕਡ ਅਵੇ ਦਿਸ ਇਜ਼ ਅ ਕਪਲ. They got up from the darbar and they ran after the kirtaniye. And this is, we can't tell you how much we thank you. Your kirtan touched us. It was so beautiful. And the kirtaniye wasn't a normal kirtaniye. He was a guru da ladala. He was that khas. He was that khas khalsa. And he said to them, this is va, you were touched. He says, you must be ready to take khande bate da amrit. And they took a step back. This is, oh no, no, no, no. And they said, the Kirtaniya said, you wasn't touched then. They said, it was just your ears that were touched. Let's not make katha, let's not make kirtan into the pleasure of these ears. If we are saying it's touched us, then why wouldn't we want Guru Gobind Singh Ji that said, in putran ke sis parwar diye sut char, char muhe ta kya hua,
1: ਜੀਵਤ ਕਈ ਹਜ਼ਾਰ. ਗੁਰੂ ਗੋਬਿੰਦ ਸਿੰਘ ਜੀ ਸੈਡ, ਦਿਸ ਇਜ਼ ਆਈ ਸੀ ਅਜੀਤ ਐਂਡ ਜੁਜਾਰ, ਦਿਸ ਇਜ਼ ਆਈ ਸੀ ਜ਼ੋਰਾਵਰ ਐਂਡ ਫਤਿਹ ਇਨ ਯੂ, ਦੈਟਸ ਵਾਈ ਆਈ ਡੋਂਟ ਮਿਸ ਮਾਈ ਸਨਸ. ਦਿਸ ਇਜ਼ ਵਾਟ ਕੁਆਲਿਟੀਜ਼ ਡੂ ਆਈ ਵਾਂਟ ਟੂ ਸੀ ਇਨ ਦਿਸ ਖਾਲਸਾ ਪੰਥ, ਦਿਸ ਇਜ਼ ਵਾਟ ਡੂ ਦੇ ਮੀਨ ਆਈ ਕੈਨ ਸੀ ਅਜੀਤ ਇਨ ਯੂ. ਆਈ ਕੈਨ ਸੀ ਦੈਟ ਯੂ ਆਰ ਅਜੀਤ ਟੂ. ਅਜੀਤ ਮੀਨਸ ਦੈਟ ਨੋਬਡੀ ਕੈਨ ਹੈਵ ਵਿਕਟਰੀ ਓਵਰ ਯੂ, ਦ ਪੰਜ ਚੋਰ ਵੋਂਟ ਬੀ ਐਬਲ ਟੂ ਬੀਟ ਯੂ. You, I can see Ajit in you, O Khalsa Panth. I can see Jujar in you. Jujar means to go on the battlefield and fight. I can see that you have got this strength to go on the battlefield and fight against the Panj Chor. Physical battlefield as well when the time comes. And nobody can beat you on the physical battlefield as well. And this is, I can see Zoravar in you. I can see that you've got power, Zor. I can see, I won't miss those four because I can see these qualities in this month. I can see that you've got the strength to keep going, digging a dole, dirad kar rahe ho, ke tum idhar nahi digunga, that you will be firm in your rat. And then they said, if you've got these three qualities, then what will you have? Then I can see Fateh Singh in you, I can see victory in you. Guru Gobind Singh Ji saying, Let not this be a place that we come to just gain knowledge. This is not like the padai that you go and do at school. This is not like the education you go and receive at schools and colleges. This education is to change our inner self. This education isn't something to say we've ticked that off the box and now I've got a bit more knowledge about my guru. If there isn't a change in us, and we haven't actually heard anything for these 13 weeks. If we take a step closer to our guru, then we've heard something. Don't ever think this is just normal padai. Why wouldn't you want to go and sit in the laps of that Guru Gobind Singh Ji? There's no one like him. Na koi hoya, na koi huna. So Guru Sikh Pyaru, if we just finish off, to give some of those that maybe... are thinking towards, going towards that path of Khande Bhatti, the Amar, just to fill them with a bit of spirit, just to finish off on something Sant Janel Singh Ji, Khalsa Pind Rawali would sing. Everybody, I'm going to sing it first, and the Sangha to sing behind me. I'm going to finish on this note.
2: Sir tar ke tali te aaja, je tu milna talgiyan wale nu. Sir tar ke tali te aaja, je tu milna vajjan wale nu. Sir tar ke je tu milna
1: gaj ke
2: ਸਿਰ ਧਰ ਕੇ ਤਲੀ ਤੇ ਆ ਜਾ ਜੇ ਤੂੰ ਮਿਲਣਾ ਵਾਜਾਂ ਵਾਲੇ ਨੂੰ ਸਿਰ ਧਰ ਕੇ ਤਲੀ ਤੇ ਆ ਜਾ ਜੇ ਤੂੰ ਮਿਲਣਾ ਕਲਗੀਆਂ ਵਾਲੇ ਨੂੰ ਸਿਰ ਧਰ ਕੇ

0: ਮੈਂ ਤੁਹਾਡਾ ਹਰਜਾਬ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ ਅੱਜ ਦਾ ਸ਼ੋਅ ਜੋ ਸਾਡਾ ਹੈਗਾ ਡਿਫਰੈਂਟ ਥੋੜਿਆ ਅੰਦਾਜ਼ ਦਾ ਹੈਗਾ ਤੁਹਾਨੂੰ ਪਤਾ ਕਿ ਅਸੀਂ ਕਲਚਰਲ ਇਸ਼ੂ ਜਾਂ ਕਮਿਊਨਿਟੀ ਇਸ਼ੂ ਲੈ ਕੇ ਆਉਂਦੇ ਹੁੰਦੇ ਹਾਂ ਸ਼ੋਅ ਦੇ ਵਿੱਚ ਬਟ ਅੱਜ ਕਈ ਕਾਫੀ 6-7 ਮਹੀਨਿਆਂ ਤੋਂ ਮੇਰਾ ਇੱਕ ਫਰੈਂਡ ਮੇਰੇ ਨਾਲ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤੇ ਉਹਨੂੰ ਮੈਂ ਦੇਖੇ ਨੂੰ 15 ਸਾਲ ਹੋ ਗਏ ਤੇ ਉਸ ਵੇਲੇ ਤਾਂ ਬੜਾ ਸ਼ੌਕੀਨ ਜਿਹਾ ਹੁੰਦਾ ਸੀ ਮੁੰਡਾ ਸਾਡੇ ਅੰਗਰ ਹੀ ਸੀਗਾ ਖਾਣ ਪੀਣ ਵਾਲਾ ਪਰ ਹੁਣ ਜਦੋਂ ਮੈਨੂੰ 15 ਸਾਲਾਂ ਦੇ ਬਾਅਦ ਮਿਲਿਆ ਤੇ ਉਹਦਾ ਰੂਪ ਹੋਰ ਬਣਿਆ ਤੇ ਮੈਂ ਕਿਹਾ ਨੌ ਵੀ ਉਹਦਾ ਰੂਪ ਹੀ ਆ ਕਮਲ ਰੂਪ ਤੇ ਮੈਂ ਕਿਹਾ ਕਮਲ ਵਾਈ ਡੋਂਟ ਯੂ ਕਮ ਔਨ ਦ ਸ਼ੋਅ ਐਂਡ ਟੈਲ ਅਸ ਅਬਾਊਟ ਯੋਰ ਵੇ ਆਫ ਲਾਈਫ ਐਂਡ ਅਬਾਊਟ ਹਾਊ ਸਿੱਖੀ ਹੈਜ਼ ਅਫੈਕਟਿਡ ਯੂ ਇਸ ਲਈ ਅੱਜ ਦੇ ਸ਼ੋਅ ਵਿੱਚ ਅਸੀਂ ਬੜੇ ਖੁਸ਼ੀ ਨਾਲ ਤੁਹਾਨੂੰ ਸ਼ੋਅ ਕਰ ਸਕਦੇ ਕਿ UK ਬੋਰਨ ਜਿਹੜੇ ਨਿਹੰਗ ਸਿੰਘ ਆ ਉਹਨਾਂ ਨਾਲ ਅਸੀਂ ਗੱਲ ਕਰਨ ਲੱਗੇ ਹਾਂ ਅੰਗਰੇਜ਼ੀ ਵਿੱਚ ਤੇ ਪੰਜਾਬੀ ਵਿੱਚ ਤੇ ਇਹਨਾਂ ਦੀ ਲਾਈਫ ਸਟਾਈਲ ਬਾਰੇ ਇਹਨਾਂ ਦੇ ਜੋ ਵੇ ਆਫ ਲਾਈਫ ਆ ਗਾਹਾਂ ਇਹ ਕਿਸ ਤਰ੍ਹਾਂ ਇਸ ਲਾਈਨ ਵਿੱਚ ਆਏ ਆ ਕਿਸ ਤਰ੍ਹਾਂ ਇਹ ਸਿੱਖੀ ਨਾਲ ਜੁੜੇ ਆ ਤੇ ਇਸ ਵੇ ਆਫ ਲਾਈਫ ਨਾਲ ਜੁੜੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਕਹਿੰਦਾ ਸਤਿ ਸ੍ਰੀ ਅਕਾਲ ਤੇ ਕਮਲ ਪਹਿਲਾਂ ਤਾਂ ਤੂੰ ਹੀ ਦੱਸ ਕੇ 15 ਸਾਲ ਬਾਅਦ ਮਿਲੇ ਸੀ ਤੇ ਤੇਰਾ ਤਾਂ ਰੂਪ ਹੀ ਬਦਲਿਆ
1: ਪਹਿਲਾਂ ਹਰਜਾਬ ਸਿੰਘ ਮੈਂ ਤੇਰਾ ਸ਼ੁਕਰ ਕਰਦਾ ਕਿ ਅਤੀ ਧੰਨਵਾਦੀ ਆ
0: ਵਾਹ
1: ਤੁਹਾਨੂੰ ਕਿ ਤੁਸੀਂ ਸਾਨੂੰ ਬੁਲਾਇਆ ਗਰੀਬ ਬੰਦਿਆਂ ਨੂੰ ਤੁਹਾਡੇ ਸ਼ੋਅ ਤੇ ਨਾਲੇ ਬੜਾ ਚਿਰ ਹੋ ਗਿਆ ਜਿੱਦਾਂ ਫੁੱਲ ਖਿਰਦੇ ਆ ਤੁਹਾਨੂੰ ਦੇਖ ਕੇ ਇੰਨੇ ਸਾਲ ਹੋ ਗਏ ਆ ਨਾਲੇ ਇੰਨੇ ਹੁਣ ਜਿੱਦਾਂ ਨਵੇਂ ਨਵੇਂ ਐਕਸਪੀਰੀਅੰਸ ਤੁਹਾਡੇ ਨਾਲ ਹੁਣ ਸ਼ੇਅਰ ਕਰਦੇ
0: ਹਾਂ ਡੈਫੀਨਿਟਲੀ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਜੋ ਨਿਹੰਗ ਸਿੰਘ ਆ ਨਿਹੰਗ ਹੁੰਦੇ ਕੀ ਆ ਵੋ ਆਰ ਨਿਹੰਗ ਸਪੈਸ਼ਲੀ ਜੋ ਇੱਥੇ ਦੇ ਯੰਗਸਟਰ ਆ ਉਹਨਾਂ ਨੂੰ ਪਤਾ ਲੱਗੇ ਵੋ ਆਰ ਨਿਹੰਗ
1: ਭਾਜੀ ਪਹਿਲਾਂ ਇਹ ਗੱਲ ਵਿਚ ਬੜੇ ਮਿਸਕਨਸੈਪਸ਼ਨ ਆ ਭੁਲੇਖੇ ਬਹੁਤ ਆ ਗਲਤ ਫਹਿਮੀਆਂ ਬਹੁਤ ਆ ਪਹਿਲੀ ਗੱਲ ਹੈ ਜਿਹੜਾ ਨਿਹੰਗ ਸਿੰਘ ਉਹ ਖਾਲਸਾ ਆ ਅਸੀਂ ਹੁਣ ਬੋਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹੰਗ ਇੱਕ ਗੌਨਿਆ ਖਾਲਸੇ ਦਾ ਕਿ ਨਿਹੰਗਤਾ ਤੋਂ ਰਹਿਤ ਮੋਹ ਤੋਂ ਰਹਿਤ ਅਟੈਚਮੈਂਟ ਤੋਂ ਰਹਿਤ ਹੁਣ ਜਿਹੜਾ ਬੰਦਾ ਨੇ ਲੜਨਾ ਜਿਹਨੇ ਭਗਤੀ ਵੀ ਕਰਨੀ ਆ ਉਹਨੂੰ ਆਪਣੇ ਜਿੱਦਾਂ ਪਰਿਵਾਰ ਭਾਵੇਂ ਘੰਟਾ ਆ ਅੱਧਾ ਘੰਟਾ ਉਹਨੂੰ ਛੱਡਣਾ ਪੈਂਦਾ ਜੇ ਉਹਨੇ ਸ਼ਹੀਦੀ ਵੀ ਦੇਣੀ ਉਹਨੇ ਛੱਡਣਾ ਪੈਂਦਾ ਫਿਰ ਪਹਿਲਾਂ ਜਿਹੜਾ ਮੋਹ ਆ ਮਾਇਆ ਦੇ ਨਾਲ ਜੇ ਅਸੀਂ ਨਾਮ ਜਪਣਾ ਰੱਬ ਦਾ ਨਾਂ ਲੈਣਾ ਉਹ ਪਹਿਲਾਂ ਮੋਹ ਨੂੰ ਤੋੜਨਾ ਤਾਂ ਨਿਹੰਗ ਦਾ ਨਾਂ ਨਿਹੰਗ ਹੀ ਹੁੰਦਾ ਜਿਹੜਾ ਬੰਦਾ ਨੇ ਆਪਣੇ ਅੰਦਰ ਉਹ ਜਿਹੜਾ ਮੋਹ ਪਿਆਰ ਮਾਇਆ ਦਾ ਉਹਨੇ ਤੋੜ ਲਿਆ ਉਹਨੇ ਜਿੱਦਾਂ ਫਤਿਹ ਉਹਦੀ ਹੋ ਗਈ ਆ
0: ਸਰ ਤੁਹਾਡਾ ਯੂ ਬਿਲੀਵ ਦੈਟ ਯੋਰ ਪਰਪਸ ਇਨ ਯੋਰ ਲਾਈਫ ਇਜ਼ ਟੂ ਲੈ ਰੱਬ ਦਾ ਨਾਂ ਇਜ਼ ਟੂ ਜਪ ਰੱਬ ਦਾ ਨਾਂ ਇਜ਼ ਦੈਟ ਦਾ ਪਰਪਸ
1: ਨਾਓ ਯੂ ਨੋ ਫਰਮ ਜਪਜੀ ਸਾਹਿਬ ਵਟ ਇਜ਼ ਗੁਰੂ ਨਾਨਕ ਰਾਏ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਮ ਹੁਣ ਅਸੀਂ ਨਾਮ ਜਪਨ ਆਏ ਆ ਦੁਨੀਆਂ ਚ ਹੁਣ ਇਹ ਸੰਸਾਰ ਦੇਖੋ ਅੱਜ ਕੱਲ ਕੀ ਕੁਛ ਹੁੰਦਾ ਲੜਾਈਆਂ ਝਗੜੇ ਹੁੰਦੇ ਆ ਦੋ ਭਰਾਵਾਂ ਦਾ ਵੀ ਨੀ ਹੁਣ ਅੱਜ ਕੱਲ ਬਣਦਾ ਕਾਹਲੇ ਕੁਝ ਲੋਕਾਂ ਨੇ ਆਪਣੇ ਦਿਲੋਂ ਰੱਬ ਭੁੱਲ ਗਿਆ ਉਹਨਾਂ ਨੂੰ ਠੀਕ ਨੀ ਜੀ
0: ਹੁਣ ਤੁਸੀਂ ਲੜਾਈਆਂ ਦੀ ਗੱਲ ਕੀਤੀ ਆ But aren't the Nahangs known for being fighters and warriors? The word Nihang means crocodile. I'm not sure it comes from a word for a crocodile. And they're basically, the Nahangs were a group of warriors. Is that right or wrong?
2: I think it's really important that we set the context before we can answer anything about Nahangs.
0: Okay.
2: So Kamal Roop started by saying, firstly, we don't see ourselves as a distinct group of people in any way. We are the Khalsa.
0: Okay.
2: There's no separating the Nihang Singh from the Khalsa or the Khalsa
0: from
2: the Nihang Singh.
0: You're not a separate sector or a separate group or people what, you don't make out as if they're separate groups within Sikhism, but you the Nihangs are not separate.
2: Absolutely not. Well, I'll go one step further to say that the context within which a Nihang Singh exists is first and foremost we're a student of Guru Nanak.
0: Okay.
2: That's the first and foremost context. Because people will look at us outside and they'll see us as a warrior race. And they'll see us with weapons, they'll see us with our bana. But they don't see that first and foremost we are Sant then Sipahi.
0: Right.
2: So the definition of a Khalsa first has to come from Guru Nanak's student.
0: Okay.
2: So you have to be Guru Nanak's student first. That's what we are.
3: Okay.
2: So you asked, is our duty here to Japanam? That's our first duty.
3: That's your first duty.
2: That's our absolute first duty here. Right. So if you want a description of what a Nihang Singh is, first you have to go to the source, and that's Guru Nanak Dev Ji.
3: So when you say, like, you look, you have weapons, you know, to be honest, anyone coming, a youngster looking at you will think, yeah, dar lagda hai to bade khatte khatte yaar ya raku hai ya idda jani bada dekhan nu first impression is that when pehle to bahut badi misconception hai ke ji nahang ladde rehnde hai, is that right or wrong?
2: I don't think it would be fair to say that it is right, and it wouldn't be fair to say that it is wrong either.
3: It's not a party political broadcast.
2: The reason it isn't right to say that we are always fighting is because a Nihang Singh, a Khalsa, is never one to attack.
3: Right.
2: If you look at Sikh history, the history of all the wars that were fought, we were always defending. We were always defending. Defending our right to practice, our own lifestyle, and the rights of anybody else. See, again, I'll go back to the point that who are our role models?
3: Yeah.
2: Our role models were people like Guru Arjan Dev Ji, Guru Tegh Bahadur Sahib Ji. These were the people who were ahimsa.
3: Pacifists.
2: They were political movers. But they decided that the first thing that we will do is that we will try and resolve any issue with Galbaat, with sitting down, with diplomacy. So as a Khalsa, we've been given an instruction that you don't raise your sword at the first instance. That's the last thing that you should do. But on the other hand, we're also told, Khalsa soe jo lade nit jang. A Khalsa is a warrior every day. So what does that mean? The first thing that a Khalsa does is they start a battle within themselves to kill their own ego. That is the way that we fight every day. That is true that we fight every single day. But it's an internal battle that we fight every day. And a battle to get rid of our lust, our greed, our attachment we already talked about. So no, we don't go around looking for fights. We don't go around looking for arguments, picking on people. Because our guiding light is Guru Nanak Dev Ji. And Guru Nanak's first instruction to us was, Ek Onkar. Everyone is Rab. Aval Allah Noor Upaya Kudrat Ke Sab Bande. Everything belongs to Rab. Everything is Rab. Everything that you look around is Rab. That is the guiding light of the Nihang Singh. So who do we fight with? You can't fight with anyone.
3: Yeah.
2: But you can defend if somebody is out of their own ego or attacking somebody else. Then it's our duty to step in.
1: Guru Maharaj ne likhya, Sab mein jyot, jyot hai soye. Ke tusi waheguru tusi saryan de andar ya. Phir ladna kehde na. Jad hun yudh vele. ਮਹਾਰਾਜ ਉਹ ਦੁਸ਼ਟਾਂ ਦੇ ਵਿੱਚ ਵੀ ਉਹਨਾਂ ਨੂੰ ਰੱਬ ਦੀਦਾ ਸੀ ਇਹ ਜਿਹੜਾ ਯੁੱਧ ਸੀ ਉਹ ਧਰਮ ਦਾ ਯੁੱਧ ਸੀ ਕਿ ਸੱਚ ਨਾਲੇ ਝੂਠ ਝੂਠ ਕੀ ਆ ਜਿਹੜਾ ਬੰਦੇ ਦਾ ਅਹੰਕਾਰ ਮੈਂ ਇਹ ਕੀਤਾ ਮੈਂ ਇਹ ਕਰਦਾ ਮੇਰੇ ਕੋਲ ਇਹ ਆ
3: ਮੇਰੇ ਕੋਲ ਆਹ ਹੋ ਜਾਵੇ
1: ਹਾਂਜੀ ਹਾਂਜੀ ਬਸ ਜਿਹੜਾ ਹੁਣ ਸਿੱਖਿਆ ਉਹ ਕਹਿੰਦਾ ਮਹਾਰਾਜ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਲੜਾਈ ਸੀ ਇੱਕ ਪਾਸੇ ਕਹਿੰਦੇ ਅਸੀਂ ਕਰਦੇ ਹਾਂ ਦੂਜੇ ਪਾਸੇ ਕਹਿੰਦੇ ਮਹਾਰਾਜ ਜੋ ਤੂੰ ਕਰਦਾ ਤੂੰ ਚੰਗਾ ਹੀ ਕਰਦਾ
3: ਤੁਸੀਂ ਕਰਦੇ
1: ਫਿਰ ਜਦ ਮਹਾਰਾਜ ਨੇ ਯੁੱਧ ਕੀਤਾ ਉਹ ਧਰਮ ਯੁੱਧ ਸੀ ਹੁਣ ਜਿਹੜੇ ਉਹ ਨਿਹੰਗ ਸਿੰਘ ਆ ਉਹ ਤਿਆਰ ਪਰ ਤਿਆਰ ਰਹਿੰਦੇ ਸ਼ਾਸਤਰ ਵਿਦਿਆ ਸਿੱਖਦੇ ਆ ਉਹ ਸ਼ਾਸਤਰ ਪੂਜਾ ਵੀ ਕਰਦੇ ਆ ਕਿ ਕਾਹਲੇ ਕਿ ਇੱਕ ਦਿਨ ਜੇ ਉਹ ਸਮਾਂ ਆਊਗਾ ਕਿ ਉਹ ਰੈਡੀ ਹੋਊਗੇ
3: ਤਿਆਰੀ ਚ ਰਹਿੰਦੇ ਤੁਸੀਂ
1: ਹਾਂਜੀ ਨਾਲੇ ਜਿਹੜੇ ਉਹ ਸ਼ਹੀਦ ਸਿੰਘ ਹੋਏ ਜਿੱਦਾਂ ਬਾਬਾ ਦੀਪ ਸਿੰਘ ਹੋਏ ਨਿਹੰਗ ਸਿੰਘ ਅਕਾਲੀ ਬਾਬਾ ਗੁਰਬਖ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਕਿੰਨੇ ਕਿੰਨੇ ਵੱਡੇ ਵੱਡੇ ਨਿਹੰਗ ਸਿੰਘ ਹੋਏ ਅਸੀਂ ਉਹਨਾਂ ਦੇ ਆਸਰੇ ਨਾਲ ਇੱਥੇ ਬੈਠੇ ਹਾਂ ਅੱਜ ਸਾਰੇ ਜੇ ਅਸੀਂ ਸਾਰੇ ਹੁਣ ਸਲਾਮ ਦਾ ਜਵਾਬ ਦੇਣਾ ਸੀ ਠੀਕ ਨੇ ਕਿ ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਜਿਹੜਾ ਕੁਛ ਉਹਨਾਂ ਨੇ ਕੀਤਾ ਅਸੀਂ ਹੁਣ ਬੈਠੇ ਹਾਂ ਅੱਜ ਫਿਰ ਅਸੀਂ ਤਾਂ ਉਹਨਾਂ ਨੂੰ ਸਲਾਮ ਕਰਦੇ ਹਾਂ ਜਿਹੜੇ ਸ਼ਹੀਦ ਸਿੰਘ ਆ
3: ਸੋ ਗ੍ਰੇਟ ਸੈਕਰੀਫਾਈਸਿਸ ਵਰ ਮੇਡ ਫਾਰ ਆਵਰ ਕੌਮ ਟੂ ਬੀ ਹੇਅਰ ਟੁਡੇ
1: ਦੈਟਸ ਰਾਈਟ
3: ਐਂਡ really, what I really want to know, right, is why is someone going to uni, doing what people do at uni, like I did, right? Maybe not to that extent, but a secret assembly, right? But what just compels you, right, out of the blue, to say, right, I want to follow this path. ਪਰ ਤੁਹਾਨੂੰ ਕੀ ਇੱਕ ਤੁਹਾਡੇ ਜੀਵਨ ਚ ਕੀ ਆਇਆ ਕਿ ਤੁਸੀਂ ਸੋਚੋ ਇੱਕ ਦਿਨ ਤੁਸੀਂ ਆਪਣੀ ਯੂਨੀਵਰਸਿਟੀ ਲਾਈਫ ਸਟਾਈਲ ਬਹਿ ਰਹੇ ਆ ਖਾਣੇ ਪੀਣੇ ਐਂਡ ਬੋਬ ਯੂ ਨੋ ਯੂ ਗੋ ਟੂ ਵਰਡ ਯੂਨੀਸ ਨੋਟ ਲਿਟਰਲੀ ਬਟ ਯੂ
4: ਮੈਟ ਸੋ ਦੈਟਸ ਰਾਈਟ ਸੋ ਦ ਆਈਡੀਆ ਇਜ਼ ਦੈਟ ਵੈਨ ਆਈ ਫਰਸਟ ਯੂਨੀਵਰਸਿਟੀ ਯੂ ਨੋ ਐਂਡ ਯੂ ਸਿਟ ਦੇਅਰ ਯੂ ਅਵੇ ਫਰਮ ਯੂਰ ਮਮ ਐਂਡ ਡੈਡ ਬਿਕਾਜ਼ ਫਰਸਟ ਯੂਰ ਗਾਈਡੈਂਸ ਕਮਸ ਫਰਮ ਯੂਰ ਪੇਰੈਂਟਸ ਐਂਡ ਯੂਰ ਫੈਮਿਲੀ ਐਂਡ ਯੂਰ ਲਾਈਫ ਇਵੋਲਵਸ ਅਰਾਊਂਡ ਯੂਰ ਫੈਮਿਲੀ ਸਰਕਲ in a circle. Then when you get to university, you have a whole new circle.
3: Yeah.
4: The first thing you do is you look for like-minded people.
3: Yeah.
4: You know, seats. And then you ask yourself...
3: Well, you look for your own.
4: Then you ask yourself, who am I? You know, am I... I'm a Punjabi, I'm a Sikh, I'm British, yeah. I'm European. But who am I really? Well, when that journey begins of wanting to know who you are inside, when you start asking the question, then Rab starts giving you the answers. So it's about bug, these symbols, it's about internalization, contemplating sat, santok, vicharo. And when you sit there and you start that journey from within, then automatically you attract like-minded people. Now if you look at all of our social crowd, now Sikh societies, they didn't really exist when we were at uni.
3: That's right.
4: Upset them up.
3: Yeah.
4: You know, you were at Kingston, went around and get together once a month for Pongala or something, but there wasn't a regular network. Having set the Sikh societies up, then there was a medium there for us to carry on our journey, but then together. When you do a journey on your own, it's very hard. Right? It's very lonely.
3: Yeah.
4: When you do a journey with your friends,
3: yeah.
4: it becomes a laugh.
3: Yeah.
4: It's fun. You know, and Maharaj dictates this in Bani. He says that, you know, Bela Nashaya, you know, like as a youngster, you see Yari Dosti, you think, Yari Dosti. Then you got your parents, Bigger Nashaya. In fact, at university, Bela Nasha for youngsters normally is the artificial stuff.
3: Yeah.
4: You know, alcohol and stuff like that, yeah. Then you get to Yari Dosti, you think, now that's more important, my Yari Dosti. Then you got your parents. But the ultimate Nasha is Rab. The internal Nasha inside you. When Maharaj Bani daste, Sikhande kar janam lena, so janam adi bhakti. Maharaj kade apna mool pashan. Bar bar Bani cha. The whole point of reading Bani is that, you know, akha khol ke. ਬੰਦਾ ਧਿਆਨ ਦੇ ਨਾਲ ਪੜ੍ਹੇ ਵੀ ਮਹਾਰਾਜ ਨੇ ਐਕਸ਼ਨ ਲਿਖਿਆ ਬਾਣੀ ਪਾਠ ਨਾਨਕ ਗੁਰੂ ਗੋਬਿੰਦ ਸਿੰਘ ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਐਨੀ ਆਫ ਦ ਗੁਰੂਸ ਈਚ ਗੁਰੂ ਗੇਵ ਅਸ ਲੈਸਨਸ ਐਂਡ ਦ ਮੋਰ ਯੂ ਰੀਡ ਬਾਣੀ ਦ ਮੋਰ ਲੈਸਨਸ ਯੂ ਲਰਨ ਐਂਡ ਦੈਟਸ ਵਿਜ਼ਡਮ ਵਾਈਜ਼ ਡੋਮੇਨ ਵਿਜ਼ਡਮ ਇਜ਼ ਦ ਡੋਮੇਨ ਆਫ ਦ ਵਾਈਜ਼ ਐਂਡ ਵਿਦ ਵਿਜ਼ਡਮ ਯੂ ਹੈਵ ਅ ਈਜ਼ੀਅਰ ਲਾਈਫ ਮਾਈ ਡੈਡ ਸੈਡ ਟੂ ਮੀ ਐਟ ਅ ਯੰਗ ਏਜ ਪੁੱਤ ਤੇਰੀ ਮਰਜ਼ੀ ਆ ਸੌਖਾ ਔਖਾ ਆ ਹਨਾ ਸੌਖੇ ਰਾਹ ਦੇ ਵਿੱਚ ਥੋੜੀ ਐਸ਼ ਆ ਵੀ ਸਿਆਣਿਆਂ ਦੀ ਕਦੇ ਕਦੇ ਸੌਂ ਲਿਆ ਕਰ ਨਹੀਂ ਨਹੀਂ ਤਾਂ ਤੇਰੀ ਮਰਜ਼ੀ ਆ ਆਪ ਸਿੱਖ ਲਾ ਉਹ ਵੀ ਠੀਕ ਹੀ ਆ ਪਰ ਥੋੜਾ ਔਖਾ ਰਾਹ ਆ ਪਰ ਉਹਦਾ ਵੀ ਫਾਇਦਾ ਆ ਨਾ ਯੂਨੀਵਰਸਿਟੀ ਵੇ ਲੱਕੀ ਐਸ ਇੰਡੀਵਿਜੂਅਲਸ ਵੀ ਆਰ ਆਰ ਓਨ ਮੈਨ
5: ਬੋਬ ਕੈਨ ਆਈ ਜਸਟ ਇੰਟਰਪਟ ਫਾਰ ਅ ਸੈਕਿੰਡ ਇਫ ਆਈ ਪੁੱਟ ਇਟ ਇਨਟੂ ਐਨ ਅਕੈਡੈਮਿਕ ਕੰਟੈਕਸਟ ਇਫ ਯੂਵ ਗਾਟ ਅ ਕਿਊਸੀ ਜਿਹੜਾ ਕਿਊਸੀ ਆ ਉਹਨੇ ਜਿੱਦਾਂ ਲੋ ਦਾ ਕਾਨੂੰਨ ਦਾ ਉਹਨੇ ਇੰਨਾ ਖੋਜ ਕੀਤਾ ਠੀਕ ਨੀ ਜਿਹੜਾ ਬੈਰਿਸਟਰ ਹੁੰਦਾ ਉਹਨੇ ਇੱਕ ਟਾਈਪ ਦਾ ਕੀਤਾ ਸੋਲਿਸਟਰ ਹੁਣੇ ਉਹਨੇ ਇੱਕ ਟਾਈਪ ਦਾ ਜਿਹੜਾ ਲੀਗਲ ਏਡ ਆ ਉਹਨੇ ਉਹ ਤੋਂ ਘੱਟ ਕੀਤਾ ਠੀਕ ਹਾਇਰ ਆ ਕੀ ਹਨਾ ਹੁਣ ਜਿਹੜਾ ਤੁਸੀਂ ਕਹਿ ਲਓ ਕਿ ਵਾਈ ਵੀ ਲਾਈਕ ਦਿਸ ਅਕੋਰਡਿੰਗ ਟੂ ਆਰ ਖੋਜ ਜਿਹੜਾ ਸਾਡੀ ਰੀਸਰਚ ਆ ਜਿਹੜੀ ਸਾਡੀ ਆਤਮਿਕ ਖੋਜ ਆ ਸਾਡੀ ਹਿਸਟੋਰੀਕਲ ਖੋਜ ਆ ਸਾਡੇ ਜਿਹੜੇ ਐਕਸਪੀਰੀਅੰਸ ਆ ਜਿੱਦਾਂ ਪੰਥ ਵਿਚਰ ਕੇ ਜਿੱਦਾਂ ਸੰਤ ਮਹਾਂਪੁਰਖਾਂ ਨੂੰ ਮਿਲ ਕੇ ਵਿਚਾਰ ਕਰਕੇ ਸਾਡਾ ਜਿਹੜਾ ਐਕਸਪੀਰੀਅੰਸ ਆ ਸਾਡਾ ਜਿਹੜਾ ਕੰਕਲੂਜਨ ਆ ਜਿਹੜਾ ਉਹਦਾ ਨਿਚੋੜ ਆ ਇਸ ਪਾਸੇ ਇਸ ਕੰਕਲੂਜਨ ਤੇ ਪਹੁੰਚ ਗਿਆ
3: ਦਿਸ ਇਜ਼ ਦਾ ਵੇ ਫੋਰਵਰਡ
5: ਹਾਂਜੀ
3: ਦਿਸ ਇਜ਼ ਦਾ ਬੈਸਟ ਵੇ
5: ਹਾਂਜੀ ਫਾਰ ਅਸ
6: ਐਂਡ ਇਟ ਮਾਈਟ ਸੀਮ to maybe like you saying that you've not seen your friends for a long time, it might seem that something like this is just overnight, but it rarely is an overnight thing. Yeah. Yes. This is based on years and years and years of...
3: It's a long, gradual transformation.
6: Well, it's a gradual there's no doubt about it that it's completely gradual, but in the sense that when you enter the journey, you don't know where you're going to end up. What do we do when we're at universities? We found the first time in our life that we were away from home and it was completely up to us to decide our path in life. So, like you said, the first thing we do is we look for our own. So you start finding other Punjabis, you start finding other Asians, and then you say, okay, let's see what this is about. You start going to Sikh societies. So you don't go with an end goal that I'm going to become an Ehang Singh. You go with, let's start discovering, my parents have told me about Sikhi my whole life, now I'm 18, 19, 20, I want to know for myself, does it make sense for me?
0: What we're going to do now is we're going to go to a break, and we'll continue to chat after a break. We're going to talk a lot more. We're going to talk about the style of turbans. We're going to talk about the weapons that you carry. We're going to talk about the dulls and the various dulls. We're going to talk about my favorite topic, Gurdwara committees and how they run in this country. And we're going to talk about why the youngsters in this country are not taking any initiative and stepping forward in the management of the religious institutions. But we're going to talk Sara Kase Galan Karunga Esi Break the Bab.
7: ਮੈਂ ਤੁਹਾਡਾ ਹਰਜਾਬ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ ਐਨਆਰਆਈਆਂ ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ੍ਹ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ ਮੈਂ ਤੁਹਾਡਾ ਹਰਜਾਬ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ ਐਨਆਰਆਈਆਂ ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ੍ਹ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ
0: ਸਵਾਗਤ ਹੈ ਵੈਲਕਮ ਬੈਕ ਟੂ ਦ ਸ਼ੋਅ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਅਸੀਂ ਗੱਲ ਕਰ ਰਹੇ ਹਾਂ ਨਿਹੰਗ ਸਿੰਘਾਂ ਬਾਰੇ ਸਿੱਖਇਜ਼ਮ ਬਾਰੇ ਤੇ ਇੱਥੇ ਦੇ ਜੰਪਲ ਮੁੰਡਿਆਂ ਨਾਲ ਕਿ ਉਹ ਇਸ ਕਿਸ ਤਰ੍ਹਾਂ ਲਾਈਨ ਵਿੱਚ ਆਏ ਆ ਫਸਟ ਆਫ ਆਲ ਹੁਣ ਤੁਸੀਂ ਮੈਨੂੰ ਅਸੀਂ ਗੱਲ ਕਰ ਰਹੇ ਸੀਗੇ ਹਾਉ ਸਮਵਨ ਵੁੱਡ ਗੈਟ ਇੰਟਰਸਟ ਲਾਈਨ ਮੈਨੂੰ ਤੁਸੀਂ ਆਪਣੀ ਐਵਰੀ ਡੇ ਲਾਈਫ ਬਾਰੇ ਦੱਸੋ ਕਿ ਤੁਹਾਨੂੰ ਜਿੱਦਾਂ ਜਿਹੜੇ ਮਾਪੇ ਦੇ ਆਮ ਖੁਆਇਸ਼ ਹੁੰਦੇ ਆ ਕਿ ਮੇਰਾ ਬੱਚਾ ਸਪੈਸ਼ਲੀ ਸਾਡੇ ਪੰਜਾਬੀ ਮਾਪੇ ਕਿ ਸਾਡਾ ਬੱਚਾ ਵਕੀਲ ਬਣੇ ਡਾਕਟਰ ਬਣੇ ਤੇ ਯੂ ਨੋ accountant bane jo bane right do you lot have other jobs apart from this and how hard is it in everyday life I mean tuhanu kinniyan mushkilan auniyan everyday life which do your workplaces appreciate this and tuhanu lok how are you perceived I mean let's face it je koi tusi employer li job mangan jane do they think oh my god this guy's a terrorist man they see lag gani jana ja eh no he'll come here and spread his extremist beliefs or stuff like that. Everyday lifestyle must be hard enough for you
4: We'll start with that, but say your education first.
6: Well, I think, like most of us, we're all university educated.
0: Sorry, to the university girl.
6: Yeah.
0: Maybe.
6: So, I think there's a huge misconception right. as to how difficult life must be living yeah. this kind of lifestyle. Secondly, there's always a misconception that it's one or the other.
0: Right.
6: Either you can be a Singh yeah. and a religious person,
0: yeah.
6: or you can be a worldly person.
0: Yeah.
6: And again, it's a huge misconception. Guru Nanak, again, I'll go back to, he was the prime example of someone who lived a worldly life, a family life. He had his farm, he had things that he had to do within the world, but he also had his absolute divine purpose in life as well. So, and that's exactly the same, being the students of Guru Nanak, we have to follow that same path. So for myself, I'm an IT manager.
0: Right.
6: And I've worked in jobs in massive companies in the middle of London.
0: See, and to be honest, if someone looks at yourself,
6: yeah.
0: they wouldn't probably think that this guy's an IT manager.
6: And
0: in fact, a lot of the misconception people have about things and young things is, bande billi hone hain, and that's why idhar nu lagge. That's job, that's jo aam taur te, that's what our people think.
6: Yeah.
0: And
6: yeah,
0: unfortunately, it's, maybe it's because in India, to some extent in the villages, that is a bit true, that... ਇੰਡੀਆ ਚ ਜਦੋਂ ਪਿੰਡਾਂ ਚ ਹੁੰਦਾ ਸੀ ਵਨ ਮੁੰਡੇ ਨੂੰ ਜੋਬ ਨਾ ਨੂੰ ਮਿਲੇ ਦਿਨ ਉਹਨੂੰ ਖਿੱਚ ਕਹਿੰਦਾ ਚੱਲ ਤੂੰ ਗੁਰਦੁਆਰੇ ਜਾ ਉੱਥੇ ਪਾਠੀ ਪੁੱਠੀ ਬਣ ਜਾ ਜੋ ਵੀ ਐਂਡ ਬਟ ਇਨ ਦਿਸ ਕੰਟਰੀ ਦੈਟਸ ਇਜ਼ ਨਾਟ ਟਰੂ ਆਈ ਮੀਨ
6: ਐਬਸੋਲੂਟਲੀ ਵਨ ਆਫ ਦ ਕੁਐਸਚਨਸ ਆਈ ਆਲਵੇਜ਼ ਗੈਟ ਆਸਕਡ ਇਜ਼ ਡੂ ਯੂ ਗੋ ਟੂ ਵਰਕ ਲੁਕਿੰਗ ਲਾਈਕ ਦੈਟ
0: ਯਾ ਆਈ ਵੁੱਡ ਲਾਈਕ ਟੂ ਨੋ
6: ਆਈ ਮੀਨ ਆਈ ਡੋਨਟ ਵੇਅਰ ਵਾਟ ਆਮ ਵੇਅਰਿੰਗ ਬਟ ਆਈ ਸਰਟਨਲੀ ਗੋ ਵਿਦ ਐਨ ਓਪਨ ਦਾੜੀ ਐਂਡ ਮਾਈ ਦਮਾਲਾ ਜਸਟ ਐਜ਼ ਇਟ ਇਜ਼
0: As it is.
6: You know, of course, in a work environment, you know, you're going to be having clients, you're going to be having meetings, yeah. so you'll wear a shirt, trousers, or whatever,
0: yeah.
6: whatever is appropriate within that yeah, environment.
0: You're not in this 24/7, I mean.
6: Not at all. Yeah. But, having said that, I've never ever found that there is a barrier. In fact, I find that people of other cultures are more open to it. They're more acceptable, they're more open to the fact that this person has their own lifestyle, but as long as they can be professional, they can come into our company
0: and do
6: the job that they need to. At the end of the day, what's a company want out of you? They want whatever your skills are.
0: Hmm.
6: If you can perform those skills, And you can do your best. You go home happy, they go home happy. And I've never once had any problem. I've always gone to an interview like this, and I've never had a problem with an interview. And Maharaj the Kirpa, so far I've been getting whatever jobs that I've been going for.
3: That is quite hard to believe for like someone sitting on this side of the fence and would think, right, in this day and age, especially with the terrorist threat and after what's happened after 9/11 and all that, discrimination, you can have a normal job and you can be obviously married and you've got kids and everything like that. So, baki life thodi normal hai jiddari thodi
1: maaji jehra maharaj ji kripa aya bhi ante aa
3: right
1: ohda koi ant nahi jehra jehdi jab maharaj kripa karuga fir tada kehra bhav aa kehra fikr aa hai na hun jidda hun das aa main agge lecturer si SOAS, School of African and Oriental Studies.
3: He was a lecturer?
1: Yeah. I used to teach Punjabi there.
3: Really?
1: Like this. They didn't have a problem with it. Fir oh to baad main expert linguist baneya si, CPS le.
3: Right.
1: Fir main jidda baane ch utthe evidence dinda si, Sadak Crown Court tu janda hona.
3: Sare apne bande phadaye tu
1: hain? Nahi.
3: Sare tax fraud.
1: Jinne ne galat kita, oh aap hi farm dinde. Theek nahi paaji. ਫਿਰ ਉਹ ਮਹਾਰਾਜ ਦੀ ਕਿਰਪਾ ਆ ਕਿ ਆਪਣੀ ਕੰਫੀਡੈਂਸ ਹੁੰਦੀ ਆ ਨਾਲੇ ਜਿੱਦਾਂ ਹੁਣ ਤੁਸੀਂ ਕਹਿੰਦੇ ਸੀ ਕਿ
3: ਸੋ ਡਿਡ ਯੂ ਗੈਟ ਯੂਰ ਪੰਜਾਬੀ ਦੈਟ ਮਚ ਆਈ ਮੀਨ ਸੋ ਯੂਰ ਲੈਂਗੁਏਜ ਫॉर ਯੂ ਬਿਕੇਮ ਵੈਰੀ ਸਟਰੋਂਗ
1: ਦੈਟਸ ਰਾਈਟ
3: ਸੋ ਬਿਕੋਜ਼ ਐਟ ਯੂਨੀਵਰਸਿਟੀ ਯੂ ਲੈਂਗੁਏਜ ਦ ਬਤੇਸੀ
1: ਹਾਂਜੀ
3: ਬਟ ਇਟ ਵਾਸ ਯੂ ਸਟਿਲ ਏਵਰੀਵਨ ਨੋਜ਼ ਦੇ ਬੇਸਿਕਸ
1: ਯਾ
3: ਬਟ ਨਾਟ ਜਿੱਦਾਂ ਹੁਣ ਡੁੰਗਾਈ ਤੱਕ ਨਹੀਂ ਜਾਣਦੇ ਕਿਸ ਨੂੰ ਲਿਖਣਾ ਪੜ੍ਹਨਾ ਨਹੀਂ ਆਉਂਦਾ ਆਈ ਵਾਸ ਅ ਬਿਟ ਡਿਫਰੈਂਟ ਬਿਕੋਜ਼ ਆਈ ਡਨ ਏ ਲੈਵਲ ਐਂਡ ਜੀਸੀਐਸਈ ਐਂਡ ਦੈਟ ਗ੍ਰਾਉਂਡਡ ਮੀ ਅ ਬਿਟ ਐਂਡ Yeah, but so you went on to take it to the next level.
1: After chemistry, I did a Sikh studies, Masters of Philosophy. Then I started a PhD in the Dasam Granth. And for that, I needed like linguistic skills, Braj Bhasha, Punjabi.
3: Did that involve you virtually reading and deciphering the whole of the Dasam Granth?
1: Pretty much going through the whole scripture, na? Bit by bit and trying to understand it. And Mahapurkhan di kirpa vi ya, jere gyani te ani sant mahant ya, unne bhi bahut bakshish, bahut bhala kita sade upar ke sanu sikhaya. So, you know, everything's possible. You know, if you've got a good positive attitude, chardi kala kiya ke positive attitude. Jad hun gore ya, tusi smile karke milunge, pyar na milunge, oh bhi pyar na milde ya.
3: That's right. Yeah.
1: Je tusi jidna idna absos na hamun milunge. Oh, bhi absos.
3: Pehle road button lagi na,
1: haan ji, ya
3: brava, haan ji, road.
1: ਹੁਣ ਜਿਹੜੇ ਸਾਡੇ ਭਰਾ ਆ ਇੰਪੀਰੀਅਲ ਯੂਨੀਵਰਸਿਟੀ ਚ ਕੰਮ ਕਰਦੇ ਆ ਇੱਦਾਂ ਹੀ ਕੰਮ ਕਰਦੇ
8: ਆ ਵਰਕ ਫੋਰ ਇੰਪੀਰੀਅਲ ਕਾਲਜ 12 ਇਅਰਸ
3: ਰਾਈਟ
8: ਐਂਡ ਆਮ ਲੋਡਡ ਟੂ ਦੇਅਰ ਫੋਰ ਦ ਸਟੇਟਸ ਡਿਪਾਰਟਮੈਂਟ ਨੈਵਰ ਹੈਡ ਐਨੀ ਪ੍ਰੋਬਲਮਸ ਬਟ ਇੰਟਰਸਟਿੰਗਲੀ ਆਈ ਸਟਾਰਟਡ ਮਾਈ ਲਾਈਫ ਐਟ ਇੰਪੀਰੀਅਲ ਵੇਅਰਿੰਗ ਅ ਟ੍ਰਾਇੰਗਲ ਬਟ ਦ ਮਾਈ ਫੈਮਿਲੀ ਫਰਮ ਅਫਰੀਕਾ
3: ਰਾਈਟ
8: ਸੋ ਆਈ ਯੂਸਡ ਟੂ ਵੇਅਰ ਲਾਈਕ ਦ ਲਾਰਜ
3: ਦ ਅਫਰੀਕਨ ਸਟਾਈਲ
8: ਯੈਸ ਸੋ ਆਈ ਚੇਂਜਡ ਅਬਾਊਟ 2 ਇਅਰਸ ਕੇਮ ਟੂ ਨਹੰਕਾ ਲੇਟ ਔਨ ਮੈਰਿਜ ਵਿਦ ਚਿਲਡਰਨ ਐਂਡ
3: Why did you come to Nahant? Why after being, you know, after setting your ways and did it cause any problems in your family? Did your dad ever go and say,
8: they didn't understand, they thought I'm getting misled.
3: But is that a serious problem? Did they think that Etoria is being misled, yeah, extremism?
8: You can understand their concerns.
3: I come
8: from a quite religious family anyway, we're into Kirtan and Pat, etc. But there was this deep, deep yearning in me for Maharaj. And for me, you know, you go through, Sikhi starts from Guru Nanak Sahib, but it ends with Guru Gobind Singh.
3: Right.
8: And for me, my grandfather always instilled, you know, Guru Gobind Singh is my hero, you know.
3: Yeah.
8: You know, want to look like him, eat like him, talk like him, you know, read the Bani. So, out of everyone in the world, Guru Gobind Singh was my hero. So, you start yearning for Maharaj. And it's like an internal thing starts happening first. You start changing inside. Your view on life changes. Your relationship with people. And for me, I just saw somebody in a barna doing Shastra. And the penny just dropped there.
3: That was a turning point.
8: That was a turning point for me. But I didn't know what Nahangs were, to be honest with you. Slowly, hul pata laga maryada kiya and basically traditional Sikhi as it was really. But I've had no problems in work at all. In fact, when I changed my bug style, it was apne bande that noticed. I had one or two comments from the gore, but
3: But why this certain style of bug that you are all wearing today? Why not just a conventional, normal one or the African style one? What does this style of bug represent? Is it a certain part of the code or?
4: So just finished. So I've got a university degree as well.
3: That's a ladder. I was going to save you, like, to talk about your starring role.
4: I was a little bit luckier than the others because my parents had told me it's much easier in England. If you want to succeed, have a business.
3: Right.
4: If you've got a business, you've got freedom.
3: Right.
4: And so for me, my hobby was Sikh societies, and running the businesses was just a bahana, really.
3: Yeah.
4: You know, Sikh societies were where life was really out. And we're quite lucky. In our generation, we went from one Sikh society to 50. In England, at one point, we had 50 Sikh societies.
3: I think BOSS is it, the organising group?
4: BOSS, that's right. Now, lately, because obviously our generation has all stepped back, down to about 30 Sikh societies.
3: Right.
4: Actually, it might even be 20 now.
3: Is it on the wane?
4: At the moment, it's on the way down. Yeah.
3: Why? Why do you think that is?
4: Politics.
3: Politics? Well, even in youngsters.
4: That's right. Start early, eh? Nordwan in England and in the West,
3: always say this. Mude gal kar dende ya. Siddhi ji gal kar dende ya.
4: Question pooch lo nahi.
3: Oh, India le ghundiya nahi. Jidda
4: hera pe nahi. Shaitani, most Nordwan, what you ask them, they just tell you.
3: They've told their mum and dad, they're out of order. They said, Dad, I think this is out of order. This is wrong. Yeah.
4: And because of that, the Siani, the politicians have worked out ways of manipulating youngsters against others.
3: Are you telling me at the moment that there's a fricka between the youngsters as well?
4: Massive.
3: Yeah.
4: In the last 5 years, everything's Sikh society's been going down the pan. They started going down the pan about 8 years ago. And 5 years ago, it hit really badly, yeah? Problems with Nordwan and that, so we just all stepped back.
3: What, against each other?
4: Yeah, so, you know, look, this is what happened. We used to have a BOSS, British Organisation.
3: You know, Sikh students,
4: and there was in there, we had everyone. Morne, Singh.
3: That's right, in there, there was everyone. Yeah.
4: Everyone. As long as you're Sikh.
3: Whatever
4: background, even if you said that Ahmad Allah's from me, that's the we didn't care, we said, and it's all about togetherness.
3: Which is what Sikh is about.
4: That's
3: inclusive. That's
4: inclusive,
3: right.
4: Yeah. And that's how it started. And that was mainly thanks to the Muslim, because they started converting youngsters. For us lot, there was an urgency that we all need to be united.
3: Right.
4: And that's why we went from one. And to London, we had 22 Sikh societies in London.
3: That's right, yeah.
4: So London, it was on fire. Everyone was just so happy. So I don't know if we're doing this, it's brilliant. So the political bodies that they are, no need to mention their names, but whoever they were, they first started to try and attack us about 15 years ago. When we first started, after 3 years, they thought, the number of bodies in there.
3: Were the political bodies?
4: Yeah.
3: All of them again, answer this again.
4: They need Siani, eh?
3: No, why didn't you tell them to get lost?
4: We did. So they didn't succeed for the first 5 years.
3: Yeah.
4: The different political bodies, whoever they are, they don't need to be mentioned, but people know who they are.
3: Yeah.
4: Yeah, and some of them aren't called really. Yeah. Yeah. And so they didn't have no impact. But after 5 years, holy, holy, bande patan lappe. So first, boss hane kehta, vijde santaleya, pehle yaanu kato.
3: Right.
4: Emi santanu, mathare kiyande yaan, koi fayda nahi. ਫੇਰ ਕਹਿੰਦੇ ਇਹ ਮੋਨੇ ਕੋ ਨੇੜੇ ਆ ਨਾ
3: ਇਹਨਾਂ ਨੂੰ ਕੱਢੋ
4: ਯਾਰ ਨੂੰ ਕੱਢੋ ਮੋਨੇ ਘਰ ਤੋਂ ਸੱਤ ਆ ਗਏ ਇਹ ਜਿਹੜੇ ਵਿਚਾਲੇ ਜਿਹੇ ਸੀਗੇ ਇਹਨਾਂ ਨੂੰ ਕੱਢੋ ਫੇਰ ਕਹਿੰਦੇ ਅਖੰਡ ਕੀਰਤਨੀਆਂ ਨੂੰ ਕੱਢ ਦੋ
3: ਫਿਰ ਇਹ ਕੌਣ ਗਿਆ
4: ਇਹ ਕੌਣ ਗਿਆ ਪਹਿਲੇ ਟਕਸਾਲੀ ਸਿੰਘ ਐਂਡ ਇਟ ਵਾਸ ਅ ਕੁਐਸਚਨ ਆਫ ਹੋਲਡ ਆਨ ਵਿਦ ਇਟ ਯੂ ਨੋ ਵਾਟਸ ਗੋਇੰਗ ਔਨ
3: ਯਾ ਦੇਰਸ ਓਨਲੀ ਫੋਰ ਹੂ ਲੈਫਟ
4: ਐਂਡ
6: ਵਨ ਥਿੰਗ ਦੈਟ ਵੀ ਹੈਵ ਟੂ ਅੰਡਰਸਟੈਂਡ ਇਜ਼ ਦੈਟ there's nothing new. You sound really surprised when you say, why is this happening amongst the youth? In reality, let's look at the fact that human beings as an animal are tribal animals. So when we were under attack in the 90s, we were under attack from another religion.
3: Yeah.
6: All of us got together as one tribe.
3: Yeah.
6: Now we're not under attack.
3: Right.
6: And as our tribe becomes bigger and bigger and bigger, stronger and stronger and stronger, within the tribe, you start getting smaller tribes.
3: Factions, yeah.
6: So now what happens is one tribe fights against another. So politics is within the human nature.
3: Right.
6: You have to be able to step away from it. Why do you have politics? Because you believe that you are there as an individual, and if somebody doesn't agree with what you're saying, then they're separate from you. Now that goes against, I always say, Guru Nanak was the greatest when he gave us the key. He gave us the answer of the entire Sikh philosophy right at the beginning when he said everyone is ik. You have to go back to that. As long as you believe that I am here and you are separate from me, your views are different to me, I'll fight to you.
9: Yeah.
6: You exist and I exist, there's two of us.
9: That's right.
6: There's no ik.
9: There's no togetherness.
6: So this is the politics that exists. And it's part of any human nature. And I disagree with people who say that look at other religions, Islam, Hinduism, they're all getting together along and only Sikh are persistent.
9: Well, I think Sunnis and Shias, they've
4: got 56 different sub-tribes. As he did that, before we took them all, we actually studied them.
9: Mm.
4: And what I found was it's very easy to split Muslim on up.
1: But the Guru Nanak di gal hai. Ek to. ਇੱਕ ਜਿਉਂ ਇੱਕ ਆ ਅਸੀਂ ਕਹਿ ਸਕਦੇ ਹਾਂ ਕਿ ਇੱਕ ਨਹੰਗ ਆ ਇੱਕ ਖੰਡ ਕੀਰਤਨੀ ਆ ਇੱਕ ਟਕਸਾਲੀ ਆ ਰੱਬ ਤਾਂ ਇਹ ਦੇਖਦਾ ਜਿਹੜਾ ਚੰਗਾ ਕਰਦਾ ਉਹਨੂੰ ਚੰਗਾ ਮਿਲਦਾ ਜਿਹੜਾ ਮਾੜਾ ਕਰਦਾ ਉਹਨੂੰ ਮਾੜਾ ਮਿਲਦਾ ਸੱਚ ਦੀ ਗੱਲ ਹੈ
9: ਰੱਬ ਦੇ ਮੇਰੇ ਖਿਆਲ ਰੱਬ ਦੇ ਅੱਖਾਂ 'ਚ ਤਾਂ ਸਿਰਫ ਇਨਸਾਨ ਹੈ
4: ਇਨਸਾਨ
9: ਹੀ ਹੈ
1: ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣ ਵੋ
9: ਨਾ ਇੱਕ ਗੱਲ ਤੁਸੀਂ ਮੈਨੂੰ ਦੱਸੋ ਲੈਟਸ ਕੰਸਨਟ੍ਰੇਟ ਔਨ ਆਵਰ ਓਨ ਰਿਲੀਜੀਅਨ
1: ਹਾਂਜੀ
9: ਰਾਈਟ ਅਸੀਂ ਆਪਣੇ ਰਿਲੀਜਨ ਵਿੱਚ ਕਹਿੰਦੇ ਕਿ ਠੀਕ ਹੈ ਸਿਆਣੇ ਫਿੱਕ ਪਾਉਂਦੇ ਆ ਪੋਲਿਟਿਕਸ ਖੇਲਦੇ ਆ ਕੀ ਆ ਵਾਈ ਡੋਂਟ ਯੂਜ਼ ਇਟ ਤੁਸੀਂ ਕਿਉਂ ਨਹੀਂ ਇਕੱਠੇ ਹੋ ਕੇ 22 ਬੰਦਿਆਂ ਦੀ ਕਮੇਟੀ ਜਾਂ 22 ਔਰਤਾਂ ਦੀ ਕਮੇਟੀ ਕਰਕੇ ਸਟੈਂਡ ਫੋਰ ਗੁਰਦੁਆਰਾ ਇਲੈਕਸ਼ਨ ਵਾਈ ਡੋਂਟ ਯੂ ਡੂ ਇਟ
1: ਗੱਲ ਸਿੰਪਲ ਹੈ ਭਾਜੀ ਜਿਹੜਾ ਮਰਜ਼ਾਦਾ ਆ ਗੁਰੂ ਗੋਬਿੰਦ ਸਿੰਘ ਦਾ ਮਰਜ਼ਾਦਾ ਜਦ ਮਹਾਰਾਜ ਸੱਚਖੰਡ ਗਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲੇ ਗੁਰੂ ਪੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਕਿ ਤੁਸੀਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕੋਗੇ ਉਹ ਪੰਜ ਪਿਆਰੇ ਤੁਹਾਨੂੰ ਨਾਮ ਦਿਓਗੇ ਨਾਲੇ ਗੁਰਬਾਣੀ ਦੇ ਵਿੱਚ ਜਿਹੜੇ ਮੇਰੇ ਬਚਨ ਆ ਉਹ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਨਾਲੇ ਜਿਹੜਾ ਮੇਰਾ ਰੂਪ ਆ ਉਹ ਖਾਲਸੇ ਦੇ ਵਿੱਚ ਆ ਇਹ ਸਾਰੇ ਮੰਨਦੇ ਆ ਇਹ ਕੋਈ ਹੈ
9: ਨਹੀਂ
1: ਕੋਈ ਡਿਸਪਿਊਟ ਨਹੀਂ ਹੁਣ ਜੇ ਇਹ ਗੱਲ ਮਹਾਰਾਜ ਨੇ ਇਹ ਹੁਕਮ ਦਿੱਤਾ ਸਾਨੂੰ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਿੰਪਲ ਗੱਲ ਆ ਅਸੀਂ ਸਾਰੇ ਬੋਲਦੇ ਆ ਅਰਦਾਸ ਤੋਂ ਬਾਅਦ ਹੁਣ ਕਮੇਟੀ ਕਿੱਥੋਂ ਆਈ ਆ ਜੇ ਇੱਕ ਪਰੰਪਰਾ ਆ ਸਿਲੈਕਸ਼ਨ ਆ ਜਿਹੜਾ ਚੰਗਾ ਬੰਦਾ ਉਹਨੂੰ ਸਿਲੈਕਟ ਕਰਨਾ ਜਿੱਦਾਂ ਹੁਣ ਨਵਾਬ ਕਪੂਰ ਸਿੰਘ ਸੀ ਜੇ ਅਕਾਲੀ ਫੂਲਾ ਸਿੰਘ ਸੀ ਜੇ ਭਾਈ ਮਨੀ ਸਿੰਘ ਸੀ ਲੋਕਾਂ ਨੇ ਹੱਥ ਜਿੱਦਾਂ ਵੋਟਾਂ ਦੇ ਕੇ ਨੀ ਉਹਨਾਂ ਨੂੰ ਚੂਜ਼ ਕੀਤਾ ਸਿਲੈਕਸ਼ਨ ਸੀ ਉਹ ਸਿਲੈਕਸ਼ਨ ਸੀ ਕਿ ਮਹਾਰਾਜ ਨੇ ਕਿਹਾ ਹੁਕਮ ਦਿੱਤਾ ਕਿ ਇਹ ਜਿਹੜਾ ਸਿੱਖ ਆ ਇਹਦੇ ਵਿੱਚ ਵਿਦਿਆ ਹੈਗੀ ਇਹਦੇ ਵਿੱਚ ਨਾਮ ਬਾਣੀ ਆ ਗੌਨਿਆ ਕਿ ਇਹ ਲੀਡਰ ਬਣ ਗਿਆ ਹੁਣ ਅੱਜ ਕੱਲ ਅਸੀਂ ਜਿੱਦਾਂ ਜਿੱਥੇ ਹੁਣ ਇਲੈਕਸ਼ਨ ਆ ਜਾਂਦਾ ਉੱਥੇ ਕਰਪਸ਼ਨ ਆ ਜਾਂਦਾ ਕਿ ਲੋਕ ਵੱਡੀਆਂ ਦਿੰਦੇ ਆ ਸ਼ਰਾਬੀਆਂ ਬੋਤਲ ਦਿੰਦੇ ਆ ਜੋ ਮਰਜ਼ੀ ਦਿੰਦੇ ਆ ਜਿਹੜੇ ਜਿੱਦਾਂ ਹੁਣ ਗੁਰਦੁਆਰਿਆਂ ਦੇ ਵਿੱਚ ਇਹ ਸ਼ਾਇਦ ਮੈਨੂੰ ਸ਼ਰਾਬ ਬਾਰੇ ਤਾਂ ਪਤਾ ਨਹੀਂ ਪਰ ਮੈਨੂੰ ਇਹ ਪਤਾ ਕਿ ਤੂੰ ਮੈਨੂੰ ਵੋਟ ਦੇਈ ਤੂੰ ਮੈਨੂੰ ਵੋਟ ਦੇਈ ਭਾਵੇਂ ਮੈਂ ਮਾਰਾ ਬੰਦਾ ਅਜੇ ਨਹੀਂ ਹਾਂ ਮੈਨੂੰ ਵੋਟ ਦੇਈ ਮੈਨੂੰ ਵੋਟ ਦੇਈ ਤੂੰ ਮੈਨੂੰ ਵੋਟ ਦੇਈ ਇਹ ਆ ਮੈਂ ਤੈਨੂੰ ਇਹ ਦਊਂਗਾ ਮੈਂ ਤੇਰੇ ਇਹ ਕਹਾਂ ਹੁਣ ਕਰਪਸ਼ਨ ਆ ਗਿਆ ਸੱਚ ਤੋਂ ਅਸੀਂ ਫਿਰ ਹਨਾ ਜਿਹੜਾ ਸੱਚ ਦਾ ਮਾਰਗ ਹੈ ਸਿੱਖੀ ਦਾ ਅਸੀਂ ਉਹ ਤੋਂ ਦੂਰ ਹੋ ਗਏ
9: ਚਲੋ ਹੁਣ ਮੈਂ ਤੁਹਾਨੂੰ ਆਪਣੀ ਵੋਟ ਦਊਂਗਾ ਬ੍ਰੇਕ ਤੋਂ ਬਾਅਦ ਫਿਲਹਾਲ ਅਸੀਂ ਚੱਲੇ ਬ੍ਰੇਕ ਆ ਲੈਟਸ ਬੀ ਆਫਟਰ ਬ੍ਰੇਕ
7: ਮੈਂ ਤੁਹਾਡਾ ਹਰਜਾਪ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI-ਆਂ ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਪ ਮੈਂ ਤੁਹਾਡਾ ਹਰਜਾਪ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI-ਆਂ ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਪ
9: ਸਾਰਿਆਂ ਨਾਲ ਕੁੜੀ ਸਵਾਗਤ ਹੈ ਵੈਲਕਮ ਬੈਕ ਟੂ ਦ ਸ਼ੋ ਜੀ ਆਇਆਂ ਨੂੰ ਥੈਂਕ ਯੂ ਫੋਰ ਯੋਰ ਮੈਸੇਜਿਸ ਐਂਡ ਟੈਕਸਟ ਐਵਰੀਵਨ ਲੋਕ ਕਹਿੰਦੇ ਕਿ ਖਾਸ ਤੌਰ ਤੇ ਬੱਚੇ ਕਹਿੰਦੇ ਕਿ ਵੀ ਫਾਈਨਿੰਗ ਦ ਸ਼ੋ ਰੀਲੀ ਯੂਸਫੁਲ ਐਂਡ ਇਨਸਾਈਟਫੁਲ ਐਂਡ ਹੋਪਫੁਲੀ ਸਿਆਣੇ ਵੀ ਕੁਛ ਦੇਖਦੇ ਹੋਊਗੇ ਕਿ ਹਾਂਜੀ ਸਾਡੇ ਬੱਚਿਆਂ ਨੂੰ ਕੁਛ ਮਿਲ ਰਿਹਾ ਨਾ ਟਾਕਿੰਗ ਅਬਾਊਟ ਸਿਆਣੇ ਪਹਿਲੀ ਗੱਲ ਤਾਂ ਇਹ ਆ ਕਿ ਤੁਹਾਡੇ ਮਾਪੇ ਨੂੰ ਜਿਹੜੇ ਲੋਕਾਂ ਦੇ ਬੱਚਿਆਂ ਦੇ ਮਾਪੇ ਆ ਤਾਂ ਬੱਚੇ ਇਸ ਚੀਜ਼ ਵੱਲ ਲਾਉਣਾ ਚਾਹੁੰਦੇ ਆ ਸਿੱਖੀ ਵੱਲ ਪਰ ਮਾਪੇ ਡਰਦੇ ਆ ਕਿ ਯਾਰ ਇਹਨੂੰ ਇੱਧਰ ਨਾ ਘੱਲੀਏ ਉਸ ਮੈਸੇਜ ਫਰ ਦੇਮ ਉਹਨਾਂ ਨੂੰ ਕੋਈ ਮੈਸੇਜ ਤੁਸੀਂ ਦੱਸੋ ਕਿ ਮਾਪਿਆਂ ਨੂੰ ਡਰਨਾ ਚਾਹੀਦਾ ਸ਼ੁੱਧ ਦੇ ਬੀ ਵੇਰੀ ਇਫ ਦੇ ਬੱਚਾ ਸਿਰ ਮੈਂ ਸਿੱਖੀ ਹੱਲ ਜਾਣਾ ਚਾਹੀਂ
4: ਸਭ ਤੋਂ ਵੱਡੀ ਖੁਸ਼ੀ ਦੁਨੀਆਂ ਚ ਜੇ ਕੋਈ ਮਾਂ ਪੇ ਖਾਲਸਾ ਮਾਂ ਨਹੀਂ ਤਾਂ ਖਾਲਸਾ ਪੇ ਹੈ ਇਹ ਤੋਂ ਹੋਰ ਵੱਡੀ ਅਸੀਸ ਨੀ ਰੱਬ ਤੋਂ ਜੇ ਤੁਹਾਡੇ ਘਰ ਕੋਈ ਸ਼ਹੀਦ ਸਿੰਘ ਕੋਈ ਵੀ ਬਾਲਕ ਕੋਈ ਵੀ ਗੁਰਸਿੱਖ ਜਨਮ ਲੈਂਦਾ ਤੇ ਉਹਦੀ ਸੰਭਾਲ ਕਰਨੀ ਹੈ ਠੀਕ ਨੀ ਐਂਡ ਇਹਦਾ ਸਭ ਤੋਂ ਵੱਡੀ ਇਹੀ ਅਸੀਸ ਨਾ ਮਾਂ ਦੇ ਵੀ ਇਹ ਖਾਲਸਿਆਂ ਦੀ ਮਾਂ ਹੈ ਇਹ ਬਹੁਤ ਖੁਸ਼ੀ ਦੀ ਗੱਲ ਹੈ ਜੇ ਕੋਈ ਵੀ ਨੌਜਵਾਨ ਸਿੱਖੀ ਹੱਲ ਜਾਵੇ ਠੀਕ ਨੀ ਹੁਣ ਗੱਲ ਇਹ ਆ ਵੀ ਤੁਸੀਂ ਆਪਣੇ ਨੌਜਵਾਨ ਨੂੰ ਕਿੱਦਾਂ ਇਨਕਰੇਜ ਕਰਨਾ ਹੁਣ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਕਿਹਾ ਸੀਗਾ ਵੀ ਜੇ ਤੁਸੀਂ ਇੱਕ ਪਾਸੇ ਆ ਮਹਾਰਾਜ ਜਿਹੜਾ ਭਗਤ ਆ ਗੁਰਸਿੱਖ ਆ ਉਹ ਰੱਬ ਦਾ ਪ੍ਰੇਮੀ ਆ ਕਿਸੇ ਨੌਜਵਾਨ ਨੇ ਪੁੱਛਿਆ ਜਿਹੜਾ ਰੱਬ ਨਾਲ ਪਿਆਰ ਕਰਦਾ ਸਫਰ ਰੱਬ ਦੇ ਪ੍ਰੇਮੀ ਹਨ ਦੂਜੇ ਪਾਸੇ ਇੰਟੈਲੈਕਚੁਅਲਸ ਐਂਡ ਹੁਣ ਅੱਜ ਕੱਲ ਹੈਗਾ ਸਮਾਂ ਕਲਮ ਦਾ ਸੋ ਯੂ ਨੋ ਯੂ ਹੈਵ ਟੂ ਬੀ ਯੂ ਨੋ ਇੰਟੈਲੈਕਚੁਅਲ ਸਟਰੋਂਗ ਵਿਦ ਦ ਸੋਰਡ ਸਟਰੋਂਗ ਵਿਦ ਦ ਵਰਡ ਤੀਜੇ ਥੇ ਆ ਐਜ਼ ਅ ਖਾਲਸਾ ਵਾਰੀਅਰ the reason we're soldiers is because ਅਸੀਂ ਕਾਜੁਗ ਦੇ ਵਿੱਚ ਜਨਮ ਲਿਆ ਹੈ ਮਾਂ ਪੁਰਖ ਨੂੰ ਪੁੱਛਿਆ ਕਹਿੰਦਾ ਪੁੱਤ ਕਦੇ ਭੁੱਲੀ ਨਾ ਕਾਜੁਗ ਦੇ ਵਿੱਚ ਜਨਮ ਲਿਆ ਹੈ ਜਿੱਥੇ ਸੱਚ ਝੂਠ ਆ ਝੂਠ ਸੱਚ ਆ ਠੀਕ ਨੀ ਸਿਆਣੇ ਕਹਿੰਦੇ ਨੀ ਹੁੰਦੇ ਵੀ ਕੋਈ ਕਿਸੇ ਦਾ ਸਕਾ ਨੀ ਪਰ ਅਸੀਂ ਸਾਰੇ ਰੱਬ ਦੇ ਸਕੇ
1: ਭਾਜੀ ਅਸੀਂ ਹੁਣ ਕਿਸੇ ਨੂੰ ਮਾੜਾ ਨੀ ਕਹਿਣਾ ਸਾਰੇ ਚੰਗੇ ਆ ਸਾਡੇ ਲਈ ਹਨਾ ਜੇ ਅਸੀਂ ਸਹਿੰਗੇ ਆ ਅਸੀਂ ਤਾਂ ਸੋਚਦੇ ਸਾਰੇ ਚੰਗੇ ਅਸੀਂ ਆਪ ਮਾਰੇ ਆ ਅਸੀਂ ਆਪਣਾ ਨੁਕਸ ਪਹਿਲਾਂ ਦੇਖਣਾ ਦੂਜੇ ਦਾ ਵਿਚਾਰਨਾ ਵੀ ਨੀ ਅੰਡਰ ਹਨਾ ਦੇਖ ਕੇ ਅੰਡਰ ਕੀਤਾ ਇੱਦਾਂ ਅਸੀਂ ਰਹਿੰਦੇ ਆ ਪਰ ਹੁਣ ਅੱਜ ਕੱਲ ਅਸੀਂ ਦੇਖਦੇ ਆ ਸੋਸਾਇਟੀ ਸਾਡਾ ਸਮਾਜ ਬਰਮਿੰਗਮ ਦੇਖ ਲੋ ਲੈਸਟਰ ਦੇਖ ਲੋ ਜੋ ਮਰਜ਼ੀ ਚੱਲ ਜਾਓ
9: ਲੰਡਨ ਦੇਖ ਲੋ
1: ਲੋਕ ਸ਼ਰਾਬੀ ਹੋਣ ਆਪੇ ਆਪਣੇ ਘਰ ਵਾਲੇ ਨੂੰ ਕੁੱਟਦੇ ਆ ਗਾਲਾਂ ਕੱਢਦੇ ਆ ਪਿਆਰ ਦੇ ਵਿੱਚ ਨਾ ਰਹਿ ਨੀ ਸਕਦੇ ਹੁਣ 20 ਸਾਲਾਂ ਇੰਨਾ ਫਰਕ ਪੈ ਗਿਆ ਪਤਾ ਫਰਕ ਕੀ ਆ ਲੋਕ ਰੱਬ ਤੋਂ ਨੀ ਡਰਦੇ ਲੋਕ ਸੱਚ ਨੂੰ ਨੀ ਮੰਨਦੇ ਗੱਲ ਇੰਨੀ ਕਿ ਆ ਕਿ ਜਿਹੜਾ ਸੱਚ ਆ ਜਿਹੜਾ ਹੁਣ ਬੱਚਾ ਆ ਛੋਟਾ ਮਾਮੀ ਤੁਸੀਂ ਸੱਚ ਨੂੰ ਨੀ ਮੰਨਦੇ ਉਹਨੂੰ ਤਾਂ ਚਾਂਸ ਤਾਂ ਦੇ ਦੋ ਕਿ ਉਹ ਸਿੱਧੇ ਰਸਤੇ ਜਾ ਸਕਦਾ ਹਨਾ ਜੇ ਬੀਬੀ ਵੀ ਆ ਛੋਟੀ ਕੁੜੀ ਗੁੱਡੀ ਉਹ ਵੀ ਸਿੱਧੇ ਰਸਤੇ ਜਾ ਸਕਦੀ ਆ ਹੁਣ ਅਸੀਂ ਇਹ ਜ਼ਮਾਨਾ ਦੇਖੀਏ ਐਂਡ ਆਮ ਗੋਇੰਗ ਟੂ ਸੇ ਦਿਸ ਇਨ ਇੰਗਲਿਸ਼ ਟੂ ਮਾਈ ਬ੍ਰਦਰਸ ਐਂਡ ਸਿਸਟਰਸ ਆਊਟ ਦੇਅਰ ਆਈਵ ਬੀਨ ਟੂ ਮੈਨੀ ਮੈਨੀ ਕੰਟਰੀਜ਼ ਟ੍ਰੈਵਲਡ ਆਲ ਓਵਰ ਦਾ ਵਰਲਡ ਵਿਦ ਦੀਸ ਥਿੰਗਸ ਵਿਦ ਬੌਬ ਸਾਰੇ ਪਾਸੇ ਬਹੁਤ ਕੁਝ ਦੇਖਿਆ ਇਫ ਆਈ ਗੋ ਟੂ ਫਰਾਂਸ ਆਈ ਸੀ ਮੈਕਡੋਨਲਡਸ ਆਈ ਸੀ ਪੀਪਲ ਵਿਦ ਆਮ ਕੱਪੜੇ ਵੈਸਟਰਨ ਕੱਪੜੇ ਇਫ ਆਈ ਗੋ ਟੂ ਕੈਨੇਡਾ ਆਈ ਸੀ ਮੈਕਡੋਨਲਡਸ ਆਈ ਸੀ ਪੀਪਲ ਵਿਦ ਆਮ ਕੱਪੜੇ ਐਂਡ ਆਮ ਲਾਈਫ ਸਟਾਈਲ ਇਫ ਆਈ ਗੋ ਟੂ ਯੂ ਐਸ ਏ ਆਈ ਸੀ ਮੈਕਡੋਨਲਡਸ ਆਈ ਸੀ ਪੀਪਲ ਵਿਦ ਆਮ ਕੱਪੜੇ ਇਟਸ ਐਵਰੀਵੇਅਰ ਇਟਸ ਵਨ ਕਲਚਰ ਨਾਉ ਇਟਸ ਕਾਲਡ ਮਾਡਰਨ ਕਲਚਰ ਆਉਣਾ ਉਹਨਾਂ ਸਾਈ ਕਿ ਗੋਰਿਆਂ ਨੇ ਮਾਰਾ ਬਣਾਇਆ ਜੇ ਚੀਨਿਆਂ ਨੇ ਮਾਰਾ ਬਣਾਇਆ ਇਹ ਕੱਲ ਜੁਗ ਗਿਆ ਅਸੀਂ ਕਿਸੇ ਨੂੰ ਬਲੇਮ ਨਹੀਂ ਦੇ ਸਕਦੇ ਟਾਈਮ ਆ ਇੱਦਾਂ ਦਾ ਕਿ ਲੋਕ ਸੋਚਦੇ ਕਿ ਸਾਇੰਸ ਵਿੱਚ ਸਾਰੇ ਜਿੱਦਾਂ ਸਾਰੇ ਸਵਾਲ ਸਾਇੰਸ ਦੇ ਨਾਲ ਆਨਸਰ ਹੋ ਜੂਗੇ ਇਹ ਗੱਲ ਝੂਠ ਆ ਗੁਰਬਾਣੀ ਦੇ ਮੁਤਾਬਕ ਜੇ ਅਸੀਂ ਗੁਰਬਾਣੀ ਪੜੂੰਗੇ ਫਿਰ ਹੁਣ ਐਵਰੀਵੇਅਰ ਯੂ ਗੋ ਇਨ ਦ ਵਰਲਡ ਐਵਰੀਵਨ ਹੈਜ਼ ਦ ਸੇਮ ਕਲਚਰ ਦੇ ਵੇਅਰ ਦ ਸੇਮ ਕਲੋਥਸ ਦੇ ਗੋਟ ਦ ਸੇਮ ਫੋਨਸ ਦੇ ਗੋਟ ਦ ਸੇਮ ਕਾਰਸ ਦੈਟਸ ਵਾਈ ਦ ਖਾਲਸਾ ਇਜ਼ ਡਿਫਰੈਂਟ ਦੈਟਸ ਵਾਈ ਸਿੱਖ ਇਜ਼ ਡਿਫਰੈਂਟ ਜਦ ਸਾਰੇ ਮੂੰਹ ਮਨਾਉਂਦੇ ਆ ਉਹਨਾਂ ਦਾ ਚੋਇਸ ਆ ਅਸੀਂ ਉਹਨੂੰ ਮਾਰੇ ਵੀ ਨੀ ਕਹਿੰਦੇ ਉਹਨਾਂ ਦਾ ਚੋਇਸ ਆ ਉਹ ਰੱਬ ਨੇ ਉਹਨਾਂ ਨੂੰ ਚੋਇਸ ਦਿੱਤਾ ਸਾਰੇ ਹੁਣ ਦੁਨੀਆਂ ਚ ਇਹ ਕਰਦੇ ਆ ਬੀਬੀਆਂ ਸਾਰੇ ਹੇਅਰ ਕੱਟ ਕਰਦੇ ਆ ਹੁਣ ਸਾਰੇ ਡਿਫਰੈਂਟ ਟਾਈਪ ਦੇ ਕੱਪੜੇ ਵੀ ਚੱਲ ਗਏ ਆ ਹੁਣ ਡਿਫਰੈਂਟ ਟਾਈਪ ਕਲੱਬਾਂ ਪੱਬਾਂ ਬਾਰ ਸਭ ਕੁਝ ਚੱਲ ਗਿਆ ਕੋਈ ਜਿੰਨਾ ਅੰਤ ਨੀ ਬੇਅੰਤ ਹੋ ਗਿਆ ਹਨਾ ਦੈਟਸ ਵਾਈ ਦ ਖਾਲਸਾ ਦੈਟਸ ਵਾਈ ਬੀਇੰਗ ਅ ਸਿੱਖ ਇਜ਼ ਡਿਫਰੈਂਟ ਬਿਕੋਜ਼ you choose to follow a pathway of, I wouldn't say purity, of being natural.
4: Simplicity.
1: Natural. Simplicity. Being natural, that you're one with nature. When we look at Guru Nanak Ji's Bani, Japji Sahib, kudrat da kinna on the other side. ਕੁਦਰਤ ਕਵਨ ਕਹਾ ਵਿਚਾਰ ਵਾਰ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਬਲੀ ਗਾਰ ਤੂੰ ਸਦਾ ਸਲਾਮ ਦਰਨ ਕਰ ਕੁਦਰਤ ਹੁਣ ਕੁਦਰਤ ਕੀ ਆ ਕਿ ਜਦ ਸੂਰਜ ਚੜਦਾ ਅਸੀਂ ਵੀ ਚੜਦੇ ਹਾਂ ਜਦ ਸੂਰਜ ਥੱਲੇ ਜਾਂਦਾ ਅਸੀਂ ਵੀ ਸੌਂਦੇ ਹਾਂ ਕਿ ਜਦ ਪੰਛੀ ਉੱਠਦੇ ਅਸੀਂ ਵੀ ਉੱਠੂਗੇ ਮੈਨ ਇਨ ਮਾਡਰਨ ਡੇ ਵਰਲਡ ਇਜ਼ ਆਪੋਜ਼ਿਟ ਟੂ ਨੇਚਰ ਐਂਡ ਦ ਮੋਰ ਵੀ ਗੋ ਆਪੋਜ਼ਿਟ ਟੂ ਨੇਚਰ ਸਾਡਾ ਜਿਹੜਾ ਹੰਕਾਰ ਆ ਉਹ ਵੱਧਦਾ ਵੱਧਦਾ ਫਿਰ ਸਾਡਾ ਸਾਰੇ ਪਾਸੇ ਨੁਕਸਾਨ ਹੁੰਦਾ ਤਾਂ ਇਹ ਕਲ ਯੁੱਗ ਆ ਮਹਾਰਾਜ ਨੇ ਬਾਣੀ ਦੇ ਵਿੱਚ ਸਾਫ਼ ਦੱਸਿਆ ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗੇ ਸੱਚ ਬਿਨਾ। ਹੁਣ ਜਿਹੜਾ ਨਾਮ ਆ, ਜਾਂ ਤੁਸੀਂ ਨਾਮ ਜਪਦੇ, ਰੱਬ ਦਾ ਨਾਂ ਲੈਂਦੇ, ਜੇ ਰੱਬ ਸੱਚ ਆ, ਉਹ ਤੁਹਾਡੇ ਵਿੱਚ ਵੀ ਇੱਕ ਬੂੰਦ ਸੱਚ ਉਹ ਤੁਹਾਡੇ ਵਿੱਚ ਵੀ ਪੈਦਾ ਹੋ ਜਾਂਦਾ। ਜਦ ਉਹ ਸੱਚ ਤੁਹਾਡੇ ਵਿੱਚ ਜਾਂਦਾ, ਫਿਰ ਜਦ ਤੁਸੀਂ ਬਾਹਰ ਦੀਆਂ ਚੀਜ਼ਾਂ ਦੇਖੋਗੇ, ਤੁਹਾਨੂੰ ਪਤਾ ਇਹ ਵੀ ਝੂਠ ਆ, ਇਹ ਵੀ ਝੂਠ ਆ, ਇਹ ਵੀ ਝੂਠ ਆ, ਇਹ ਵੀ ਝੂਠ ਆ, ਇਹ ਵੀ ਝੂਠ ਆ, ਇਹ ਵੀ ਕਲਯੁੱਗ ਆ, ਇਹ ਵੀ ਕਲਯੁੱਗ, ਇਹ ਵੀ ਕਲਯੁੱਗ। ਫਿਰ ਤੁਹਾਨੂੰ ਇਹ ਹੋਣਾ ਕਿ ਰੱਬ ਮੈਂ ਤੇਰਾ ਨਾਂ ਜਪਣਾ, ਤੁਹਾਡੀ ਸੇਵਾ ਕਰਨੀ ਆ, ਮੈਂ ਨੈਚੁਰਲ ਤਰੀਕੇ ਦੇ ਨਾਲ ਰਹਿਣਾ। ਇਹ ਨਹੀਂ ਕਿ ਮੈਂ ਦੁਨੀਆਂ ਦੇ ਖਿਲਾਫ ਰਹਿਣਾ ਕਿ ਇਹ ਮੋਨੇ ਆ, ਨਾਲੇ ਅਸੀਂ ਸਿੱਖ ਆ, ਅਸੀਂ ਸਿੰਘ ਆ। ਨਹੀਂ ਨਹੀਂ ਨਹੀਂ, ਸਾਰੇ ਇੱਕ ਆ। But your habits change, and your habits change based on your experience inside yourself. Now in science, ek jira Indian da banda mainu milya, jere American Indian ne, oh kehnda jere Western bande mainu kehnde jera bandar ya, oh sada jidda rastedar ya, bandar, the monkey, yeah. We descended from monkeys.
9: Bandara to hi hai, according to science.
1: Science te
9: batao. Science te batao. Oh,
1: pata onanu koi ki kehnda?
9: Sare tabar sare bandar hi si hai.
1: ਉਹ ਪਤਾ ਕੀ ਕਹਿੰਦਾ ਭਾਜੀ ਉਹਨਾਂ ਨੂੰ, ਉਹ ਕਹਿੰਦਾ ਤੁਹਾਡੇ ਜਿਹੜੇ ਰਿਸ਼ਤੇਦਾਰ ਬਾਂਦਰ ਆ, ਪਰ ਮੇਰੇ ਨਹੀਂ,
9: ਮੇਰੇ ਨਹੀਂ।
1: ਅਸੀਂ ਤਾਂ ਦੇਵ ਤੋਂ ਜੰਮੇ ਆ, ਅਸੀਂ ਦੇਵ ਲੋਕ ਤੋਂ ਆਏ ਆ, ਅਸੀਂ ਮਾਨਸ ਆ, ਅਸੀਂ ਬਾਂਦਰ ਨਹੀਂ। ਹੁਣ ਇਹ ਜਿਹੜੀ ਐਟੀਟਿਊਡ ਆ ਬੰਦੇ ਦੀ, ਜਿਹੜੀ ਇਹ ਪ੍ਰੋਗਰਾਮ ਆ ਅਸੀਂ ਦਿਮਾਗ ਚ ਪਾਉਂਦੇ, ਉਹ ਪ੍ਰੋਗਰਾਮ ਦੇ ਨਾਲ ਅਸੀਂ ਦੁਨੀਆਂ ਚ ਚੱਲਣਾ। ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਇਹ ਕੱਲੀ ਨਾਮ ਬਾਣੀ ਦੇ ਨਾਲ ਸਾਫ਼ ਹੋਣਾ, ਸਿੱਧੀ ਗੱਲ ਆ।
9: ਮੈਂ ਹੁਣ ਤੁਹਾਨੂੰ ਕੁਇਕ ਫਾਇਰ ਕੁਐਸਚਨਸ ਪੁੱਛਣਾ, ਬਿਕਾਜ਼ ਵੀ ਓਨਲੀ ਗਾਟ ਅਬਾਊਟ 4-5 ਮਿੰਟਸ, ਰਾਈਟ? ਕੁਛ ਮਿਥਸ ਬਾਰੇ ਪੁੱਛਣਾ ਹੈ। ਪਹਿਲੀ ਤਾਂ ਗੱਲ ਇਹ ਆ ਕਿ ਇਜ਼ ਇਟ ਟਰੂ ਕਿ ਨਿਹੰਗਸ ਭੰਗ ਖਾਂਦੇ ਆ? ਇਜ਼ ਇਟ ਟਰੂ? ਇਹ ਗੱਲ ਸਹੀ ਹੈ ਜਾਂ ਨਹੀਂ? ਜਾਂ ਕਿਹਦੇ ਵਿੱਚ ਕਿਹਾ ਕਿ ਭੰਗ ਖਾਣਾ ਅਲਾਊਡ ਜਾਂ ਨਿਹੰਗਸ ਨਸ਼ਾ ਕਰਦੇ?
4: ਜੰਗੀ ਮਰਿਆਦਾ, ਵੋ ਮਰਿਆਦਾ,
9: ਰਾਈਟ?
4: ਐਂਡ ਇਨ ਵੋਰ ਟਾਈਮ ਬੇਸਿਕਲੀ ਸੋਲਜਰਸ ਯੂ ਆਰ ਆਊਟ ਇਨ ਦ ਫੀਲਡ,
9: ਯਾ,
4: ਮੇਬੀ ਫਾਰ ਅ ਵੀਕ, ਮੇਬੀ ਫਾਰ ਅ ਮੰਥ,
9: ਯਾ।
4: ਸੋ ਸੋਲਜਰਸ ਵੈਨ ਯੂ ਆਰ ਇਨ ਦ ਫੀਲਡ, you've got different environment when you're at home.
9: Yeah, of course it is, yeah.
4: So you haven't got a pharmacy.
9: It's like being at war, basically, you're in a war zone, right?
4: You haven't got a pharmacy.
9: Yeah.
4: So instead of a pharmacy, there's natural products.
9: Herbs, what you use, to get the pain
4: away. So naturally growing all over India and loads of countries is bunk.
9: They probably didn't have morphine in them days or whatever, right? Yes, so if you're bleeding and all that, you've got to take some natural ailment for it.
4: So if you give mariyata, there's certain...
6: Yeah, if you know how to use natural medicines for their intended purpose, then I don't think anybody can say that there's the good or bad in that.
9: Right.
6: Now you've mixed the two words bhang and you mix the word nasha.
9: Okay.
6: A Singh, a Khalsa, a Sikh will never do nasha.
9: Right.
6: Never ever do nasha.
9: Right.
6: That is our instruction from Guru Gobind Singh Ji.
9: Right.
6: We will never get intoxicated.
9: Right.
6: But if we need to use certain things at the right time for certain purposes, then even at that time, if you sometimes you'll see in the old traditions, you'll ask your grandparents when you had a wound, you could sometimes use alcohol to get rid of it. Now, does that make you a sharabi?
9: Yeah. No, it doesn't. No.
6: It means that you know how to use a certain substance
9: and where use it for its benefits.
6: Right, absolutely. There's no nasha involved. Any Singh, any Khalsa, any Sikh that does it for a nasha, in our opinion, is not a Sikh.
9: It's not a Sikh. The other one is that you often see videos on YouTube of sacrifices of animals. Now, where does this come from?
1: Punjab ek gal bahut simple hai. ਹੁਣ ਜਿਹੜੇ SAS ਆ, ਜਿਹੜੇ ਅੰਗਰੇਜ਼ੀ ਆਰਮੀ ਆ, ਉਹਨਾਂ ਦੇ ਟੋਪ ਰੈਂਕ ਦੇ ਆ, ਉਹਨਾਂ ਨੂੰ ਕਈ ਕੁਛ ਕਰਨਾ ਪੈਂਦਾ ਜਦ ਉਹ ਯੁੱਧ ਵਿੱਚ ਆ, ਕਈ ਕੁਛ ਬੰਦੇ ਨੂੰ ਕਰਨਾ ਪੈਂਦਾ ਉਸ ਟਾਈਮ ਚ। ਹੁਣ ਜਿਹੜੇ ਹੁਣ ਨਿਹੰਗ ਸਿੰਘ ਆ, ਉਹ ਤਿਆਰ ਬਰਤਿਆਰ ਰਹਿੰਦੇ ਆ, ਤੇ ਉਹ ਇਸ ਟ੍ਰੇਨਿੰਗ ਫੋਰ ਦੈਟ ਡੇ,
9: ਦੈਟਸ ਰਾਈਟ,
1: ਫੋਰ ਇਟ ਟੂ ਕਮ। ਹੁਣ ਸਿੰਪਲ ਗੱਲ ਆ, ਜੇ ਤੁਸੀਂ ਯੂ ਇਨ ਅ ਸਿਚੁਏਸ਼ਨ, ਉੱਥੇ ਕੋਈ ਖਾਣਾ ਪੀਣਾ ਨਹੀਂ, ਉੱਥੇ ਕੋਈ ਦਾਣਾ ਪਾਣੀ ਨਹੀਂ, ਫਿਰ ਸ਼ਾਇਦ ਤੁਹਾਨੂੰ ਕਰਨਾ ਪੈਣਾ, ਫਿਰ ਤੁਹਾਨੂੰ ਰੈਡੀ ਹੋਣਾ, ਯੂ ਹੈਵ ਟੂ ਬੀ ਰੈਡੀ ਫੋਰ
9: ਦੈਟ।
1: ਜੇ ਉਹ ਟਾਈਮ ਆ ਗਿਆ, ਤੁਸੀਂ ਕਰ ਨਹੀਂ ਸਕਦੇ, ਤੁਸੀਂ ਆਪ ਵੀ ਮਰ ਜਾਣਾ, ਫਿਰ ਜਿਹੜੇ ਤੁਹਾਡਾ ਸਾਰਾ ਕੋਜ਼ ਉਹ ਵੀ ਸਾਰਾ ਮੁੱਕ ਗਿਆ। ਸੋ ਇਟਸ ਲਾਈਕ ਅ ਸਰਵਾਈਵਲ ਟੈਕਨੀਕ। ਹੋਲਾ ਮਹੱਲਾ, ਹੁਣ ਅਸੀਂ ਹਰੇਕ ਸਾਲ ਜਾਂਦੇ ਆ, ਮੈਨੂੰ ਲੱਗਦਾ 2 ਬੱਕਰੇ ਚਟਕਾਉਂਦੇ ਉਹਨੇ ਮਸੀ। ਹੁਣ ਕਿੰਨੇ ਨਿਹੰਗ ਸਿੰਘ, ਹੁਣ 1000 ਦਾ
9: ਨਿਹੰਗ
1: ਜਸਟ ਕੀਪ ਦੈਟ ਐਜ਼ ਅ ਸਿੱਖ। ਜੇ ਉਹ ਟਾਈਮ ਆਊਗਾ,
9: ਯੂ ਹੈਵ ਟੂ ਬੀ ਰੈਡੀ ਟੂ ਡੂ ਵਾਟ ਯੂ ਹੈਵ ਟੂ ਡੂ,
1: ਯੂ ਹੈਵ ਟੂ ਬੀ ਰੈਡੀ।
9: ਸੋ ਇਟਸ ਅ ਰਿਮਾਈਂਡਰ ਆਫ,
1: ਹਾਂਜੀ ਹਾਂਜੀ,
9: ਸਿੱਖ ਸ਼ੁਡ ਬੀ ਰੈਡੀ ਟੂ ਡੂ ਨੋ ਮੈਟਰ ਵਾਟ,
1: ਹਾਂਜੀ,
6: ਐਂਡ ਇਟਸ ਅ ਪ੍ਰੈਕਟਿਸ ਆਫ ਦੋਜ਼ ਸਕਿਲਸ, ਮੇਨਟੇਨਿੰਗ ਦੋਜ਼ ਸਕਿਲਸ,
1: ਹਾਂਜੀ।
9: ਵੈਨ ਡੂ ਯੂ ਥਿੰਕ, ਇਨ ਦ ਨੈਕਸਟ 20 ਇਅਰਸ ਔਰ 40 ਇਅਰਸ, ਦ ਯੰਗਸਟਰਸ ਆਫ ਦਿਸ ਕੰਟਰੀ ਵਿਲ ਗੈਟ ਅ ਚਾਂਸ ਟੂ ਰਨ ਅ ਗੁਰਦੁਆਰਾ ਮੈਨੇਜਮੈਂਟ ਕਮਿਟੀ? ਇਸ ਦਿਸ ਗੋਇੰ ਹੈਪਨ, ਔਰ ਵਿਲ ਇਟ ਬੀ ਅ ਡੇ ਵੈਨ ਨੋ ਕਮਿਟੀਜ਼ ਵਿਲ ਬੀ ਦੇਅਰ? ਆਰ ਦ ਯੂਥ ਡਿਫਰੈਂਟ ਇਨ ਦੈਟ ਸੋਰਟ ਆਫ ਥਿੰਕਿੰਗ, ਔਰ ਡੂ ਯੂ ਥਿੰਕ ਦ ਯੂਥ ਆਰ ਜਸਟ ਐਸ ਬੈਡ? As the old.
4: Let's talk about today.
9: Yeah.
4: First and foremost, a Guru Dwara, Dwara House Guru, the tenets, the beginning of it should to do with bhakti.
9: Yeah.
4: Jehda pradhan aya bhakti wala banda hove. Bhakti karda hove, netriyan karda hove, jodiyan di seva karda hove.
9: Yeah.
4: So pradhan it should be compulsory as to do jodiyan di seva.
9: Yeah.
4: If he's got the nimrata to do jodiyan di seva, and he's got the nimrata and akal to lead the sangat as a bhakt, number one.
9: Yeah.
4: Secondly, as other committee members, as a treasurer, he's gone out to manage the finances of the Gurdwara.
9: That's right.
4: Best way.
9: Not five
4: as a secretary, his duty is to manage the programs of the Gurdwara.
9: Yeah.
4: So, gunada khasana jayda. So, in a Gurdwara, as Paji was saying earlier, it's about selection.
9: Yeah.
4: Gunade. The reality is, can any pradhan hold his hand up and say that, ha, bhakti ki tiwa? Is he a role model in terms of bhakti, or is he a role model because he made

ਗੁਰੂ ਪਿਆਰੇ ਸਾਧ ਸੰਗਤ ਮਿਲ ਕੇ ਫਤਿਹ ਪਾਣੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਮਹਾਰਾਜ ਸਹਿਜ ਸ਼ਬਦ।

ਕਹੇ ਨਾ ਕੋਈ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਓ ਕਿਰਪਾ ਦ੍ਰਿਸ਼ਟ ਕਿਰਪਾ ਸੋਰੀ ਕਿਰਪਾ ਦ੍ਰਿਸ਼ਟ ਨਾ ਦ ਵਰਡ ਕਿਰਪਾ ਐਂਡ ਦ ਵਰਡ ਕਿਰਪਾ ਮੀਨ ਦ ਸੇਮ ਥਿੰਗ ਇਨ ਸਮ ਪੀਪਲ ਇਨ ਇੰਡੀਆ ਨੈਵਰ ਸੀਨ ਦ ਵਰਡ ਕਿਰਪਾ ਦੇ ਸੀਨ ਦ ਵਰਡ ਕਿਰਪਾ ਓਨਲੀ ਬਟ ਦੇ ਮੀਨ ਦ ਸੇਮ ਥਿੰਗ ਗ੍ਰੇਸ ਦ੍ਰਿਸ਼ਟੀ ਮੀਨਸ ਯੋਰ ਸਾਈਟ ਦੇਖਣਾ ਸੋ ਵਾਹਿਗੁਰੂ ਬੰਦੇ ਓ ਸੈਡ ਬਿਫੋਰ ਦੇ ਲੁੱਕ ਐਟ ਯੂ ਵਿਦ ਕਿਰਪਾ ਦੇ ਦ੍ਰਿਸ਼ਟੀ ਇਜ਼ ਫੁੱਲ ਆਫ ਕਿਰਪਾ ਦੈਟਸ ਵਾਈ ਵੀ ਸੇ ਕਿ ਨਦਰ ਕਰੋ ਨਦਰੀ ਨਦਰ ਨਿਹਾਲ ਹੁਣ ਯੂ ਲੁੱਕ ਐਟ ਮੀ ਨਾ ਕਿਰਪਾ ਹੋਇਆ ਨੀ ਯੋਰ ਅੱਖੀਆਂ ਫੁੱਲ ਆਫ ਕਿਰਪਾ ਐਨੀ ਵੇ ਸੋ ਕਿਰਪਾ ਦ੍ਰਿਸ਼ਟ ਤਨ ਦ ਬੋਡੀ ਜਾਹੇ ਸਰੀਰ ਦੇ ਉੱਤੇ ਨਿਹਾਰੇ ਹੋ ਵੈਨ ਯੂ ਲੁੱਕ ਐਟ ਮੀ ਨਾ ਨਿਹਾਰੇ ਹੋ ਮੀਨਸ ਲੁੱਕ ਵੈਨ ਯੂ ਲੁੱਕ ਐਟ ਮੀ ਵਿਦ ਯੋਰ ਕਿਰਪਾ ਦ੍ਰਿਸ਼ਟ ਅਪਨ ਮਾਈ ਬੋਡੀ ਇਹ ਸਰੀਰ ਦੀ ਗੱਲ ਹੈਗੀ ਹੈ ਤਾਂ ਕਿ ਤਾਪ ਤਨਖ ਮੋਹ ਹਰੇ ਹੋ ਤਾਪ ਮੀਨਸ ਫੀਵਰ ਮੀਨਸ ਡਿਜ਼ੀਜ਼ ਮਹਾਰਾਜ ਸੇਜ਼ ਤਾਂ ਕਿ ਤਾਪ ਦੈਟ ਪਰਸਨ ਹੂਮ ਯੂ ਲੁੱਕ ਅਪਨ ਔਨ ਦੇ ਬੋਡੀ ਵਿਦ ਯੋਰ ਕਿਰਪਾ ਦ੍ਰਿਸ਼ਟੀ ਦੈਨ ਦੇ ਡਿਜ਼ੀਜ਼ ਇਜ਼ ਤਨਖ ਮੋਹ ਹਰੇ ਹੋ ਤਨਖ ਮੀਨਸ ਇਨ ਅ ਇੰਸਟੈਂਟ ਹਰੇ ਹੋ ਮੀਨਸ ਟੂ ਬੀ ਰਿਮੂਵਡ So Satsang Ji, Benti Chopai Sahib can be read by somebody who is facing physical enemies. It can be read by somebody who is facing spiritual problems. But they can also be read by somebody who is having diseases as well. Because everything is covered in this. Taake taap tanak mo hare ho. They are removed in just one instant. Maharaj says, in Bani ki, Har ke charan kamal mantyao, kaad kuthar pit baat hanta, o khud har ko nao. The biggest Orchid medicine, Mara says, is the one of Naam. And what will it do? It's like an axe. Mara says, like an axe. And what will it destroy, this axe of Naam? Mara says, the diseases that come by anger and ego. And they call people get gussa, and they get mental diseases as well. Some people get so much gussa, they become depressed. When you can't deal with them. When you got krodh inside you, Mara is saying, use Naam. The biggest weapon we have, the kuthar, this axe, is Naam. Then Guru Sahib says, Ridh Siddh Karmo Sab Hoi. Ridh Siddh. Riddhiyan Siddhiyan. Spiritual powers, miraculous powers. Ridh Siddh Kar. In my body, Mo Sab Hoi. All these powers come into my physical body, in my house. So when Mahaguru has Kirpana, we get more than what we bargain for. Even Riddhi Siddhiya are sometimes not what we want. The power to see what's going to happen in the future. These things sometimes can affect people. Because they can start thinking, it's my power. They become hankar. Everything Vaheguru gives us now, whether they give us money, or they give us spiritual knowledge, or they give us physical or gyan of bani, everything is like a double-edged sword. We have to have the right mentality to be able to use it. Tahi Maharaj, sant sipahi bano. Sant Sipahi. Become a Sant first, then you can become a Sipahi. If you become a Sipahi first, nah, you won't know how to be a Sant. It'd be hard for you to then go. So start with Naam. So Guru Sahib is giving us all this ki Ridh Siddh Karmo Sab Hoi Dusht Cha Chave Sake Na Koi. My enemies, my Dusht, Meri Cha. Cha is Parchawa, your shadow. Dusht Cha Chave Sake Na Koi. Chwe is like chuna, to touch. My enemies, Mara says, if you have kirpa upon me, then my enemies can't even touch my shadow. Forget my body, they can't even touch my shadow. Matlab nere bhi nahi aa sakte hai. Because your shadow is the closest thing in it to you. It's always attached to your feet. Sometimes kids get a bit surprised by that. Why does my shadow not go? They don't understand what it is. But it's attached to you, it's close to you. They can't even come close enough to touch your feet, to touch your shadow. And there's a shabad about this. Guru Gobind Singh Maharaj talks about this exact same idea of the chhawa to touch it. Maharaj says in Gurbani, Charni dohira, jisno saajan raakasi, dushman kavan bichar, chwayna saket hai chhaye ko, nehfil jaye gawar. Maharaj says, jisno saajan raakasi, sajan Vaheguru, our friend, whom he protects, jisno rakhta hai ga raakasi, Dushman kavan bichar. How can a dushman even think about him? Ki karange? When they think about him, they think about how to kill him. Maharaj says, how can an enemy even think about killing the person whose God is protected by? Because, chwena saketa hai chahe ko. They can't even touch the shadow of that person. Nefal jaye gawar. Those gawar, those idiots, never get a single fal. None of their plans come to any use. Because around you is this power of God.
ਮੈਨੂੰ ਵਿੱਚ ਰੱਖਿਆ ਨੇ ਸ਼ਬਦ ਮਾਨਸ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਤੇ ਗੁਰੂ ਸ਼ਬਦ ਇਸ ਲੱਗ ਚੌਕੀ ਚੌਕੀ ਚੌਕੀਦਾਰ ਦੈਟ ਗਾਡ ਇਸ ਅ ਗਾਡ ਚੌਗਿਰਦ ਹਮਾਰੇ ਔਨ ਆਲ ਸਾਈਡਸ ਆਫ ਮੀ ਗੁਰੂ ਸ਼ਬਦ ਸਟੈਂਡਸ ਲਾਈਕ ਅ ਗਾਡ ਨਾਓ ਯੂ ਇਮੇਜਿਨ ਇਫ ਯੂ ਵਾਕਿੰਗ ਔਨ ਅ ਸਟਰੀਟ ਐਂਡ ਗੁਰੂ ਗੋਬਿੰਦ ਸਿੰਘ ਇਜ਼ ਔਨ ਆਲ ਫੋਰ ਸਾਈਡਸ ਆਫ ਯੂ ਹੂ ਇਜ਼ ਗੋਇੰ ਟੱਚ ਇਸ ਹੈਨਾ ਦਿਸ ਇਜ਼ ਅ ਪਾਵਰ ਆਫ ਬਾਣੀ ਗੁਰ ਕਾ ਸ਼ਬਦ ਰਖਵਾਰੇ ਸੋ ਮਾਈ ਇਜ਼ ਆਲਵੇਜ਼ ਟੈਲਿੰਗ ਅਸ ਕੀ ਕੀਪ ਨਾਮ ਕੀਪ ਗੁਰੂ ਦੀ ਬਾਣੀ ਨੈਕਸਟ ਟੂ ਯੂ ਕੀਪ ਇਟ ਮੈਮੋਰਾਈਜ਼ਡ ਬੇਨਤੀ ਚੌਬੀ ਪਾਠ ਇਜ਼ ਵੈਰੀ ਗੁੱਡ ਟੂ ਮੈਮੋਰਾਈਜ਼ ਵੈਰੀ ਈਜ਼ੀ ਟੂ ਮੈਮੋਰਾਈਜ਼ ਹੋ ਜਦ ਵੀ ਕੁਛ ਕਸ਼ਟ ਆ ਜਾਵੇ ਅਨੀ ਪੰਗੇ ਕੰਮ ਸਹੀ ਦ ਪਾਠ ਸਹੀ ਦ ਪਾਠ ਸੋ ਮਹਾਰਾਜ ਸਹਿਜ ਅਗੇਨ ਮਹਾਰਾਜ ਸਹਿਜ ਅਗੇਨ ਕਿ ਜੋ ਸਾਧੂ ਸਰਨੀ ਪਏ ਤਿਨ ਕੇ ਕਵਨ ਵਿਚਾਰ ਦਸ ਦੰਤ ਜੀਵ ਜਿਮ ਰਾਕ ਹੈ ਦੁਸ਼ਟ ਅਰਿਸ਼ਟ ਸੰਗਾਰ ਇਫ ਯੂ ਡੋਟ ਅੰਡਰਸਟੈਂਡ ਹਾਊ ਗੁਰੂ ਸੇਵ ਦਿਸ ਮਹਾਰਾਜ ਗਿਵਸ ਅਸ ਅ ਬਚਨ ਇਨ ਦਿਸ ਦੇ ਸੇ ਦੋਜ਼ ਪੀਪਲ ਦੈਟ ਕਮ ਟੂ ਦ ਗੁਰੂ ਸ਼ਰਨ ਸਾਧੂ ਸ਼ਰਨ ਗੁਰੂ ਸਾਹਿਬ ਇਜ਼ ਅ ਬਿਗੇ ਸ਼ਰਨ ਨਾ ਸਾਧੂ ਫਰਸ ਦੋਜ਼ ਆਫ ਯੂ ਕਮ ਟੂ ਗੁਰੂ ਸ਼ਰਨ ਔਰ ਟੂ ਸਾਧ ਸੰਗਤ ਮਹਾਰਾਜ ਸੇਜ ਤਿਨ ਕੇ ਕਵਨ ਵਿਚਾਰ ਹੂ ਵਿਲ ਨੀਡ ਟੂ ਵਰੀ ਅਬਾਊਟ ਦੈਮ ਗੁਰੂ ਸਾਹਿਬ ਸੇਜ ਦੰਤ ਜੀਵ ਜਿਮ ਰਾਕ ਹੈ ਮਹਾਰਾਜ ਗਿਵਸ ਐਗਜ਼ਾਮਪਲ ਲੁੱਕ ਯੋਰ ਟੰਗ ਇਜ਼ ਵੈਰੀ ਇੰਪੋਰਟੈਂਟ ਵੀ ਕਾਂਟ ਸਪੀਕ ਵੀ ਕਾਂਟ ਈਟ ਆਲ ਦੀਸ ਥਿੰਗਸ ਯੂ ਨੀਡ ਦ ਟੰਗ ਫੋਰ And yet around the tongue are all these things that can cut the tongue, the teeth. And yet the tongue manages to survive surrounded by the teeth. We're chewing, the teeth are moving up and down. Any one of them could cut the tongue. Phir bhi, the tongue is saved inside the teeth. Maharaj says, in the same way na, enemies will be all around you. Hana? But that the tongue is saved, even though it's surrounded by enemies, us tarike Rab ne sanu bacha lena. Dant, jeev, jim raag hai, dust, arisht, sangar. Our enemies and our problems will be destroyed, but not us. Around us, Maharaj will keep a, like a force field around us. Guru Sahib carries on to say.

ਭੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ।

ਪਰਮ ਭੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ।

ਗੁਰੂ ਪਾਤਸ਼ਾਹ ਸ੍ਰੀ ਰਲਮੁਖੀ ਫਤਿਹ ਪੰਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਜੀ ਕਿਰਪਾ, ਵੀ ਕਮ ਟੂ ਦੀ ਐਂਡ ਆਫ ਦ ਫੋਰਥ ਅੰਮ੍ਰਿਤ ਬਾਣੀ ਸ੍ਰੀ ਚੌਪੇ ਸਾਹਿਬ, ਵਿਚ ਵੀ ਰੀਡ ਐਟ ਲੀਸਟ ਵੰਸ ਅ ਡੇ, ਬਟ ਹੋਪਫੁਲੀ ਵੀ ਸ਼ੁਡ ਰੀਡਿੰਗ ਇਟ ਟਵਾਈਸ ਅ ਡੇ, ਬਿਕੋਜ਼ ਕਲਯੁਗ ਇਜ਼ ਗੈਟਿੰਗ ਵਰਸ। ਵੈਨ ਇਟ ਇਜ਼ ਗੁਰੂ ਨਾਨਕ ਦੇਵ ਜੀ'ਸ ਟਾਈਮ, ਦ ਵਰਲਡ ਸੀਮ ਟੂ ਬੀ on more of a path of enlightenment. Now it looks like it's less. There's more Maya everywhere. Maya jal is getting bigger. So to get out of that Maya jal, we have to grab hold of Bani. Because Bani is the light. Mala says, Gurbani is Jagme Chanan. This is the light, Gurbani. So you should read it more and more. We've come to the last two bits. Last week we covered up to the 25th of the buds of Chope Sahib, and then we talked about those bits that we don't have to read every day, but a lot of people do, and we did a translation of that. And this week then we come to the end, which is the Svaya and the Dohera. With the Svaya, there's a style of singing. We'd covered that when we came to Tau Prasad Svaya. And this, so the word Svaya can mean a few lines, but it also is this style of poetry. ٹھیک ہے نا. سو وین ایور یو ڈز سویا یو آلریڈی گاٹ دا بی ان یور ہیڈ. آل یو نیڈ ٹو ڈو از لک ہاؤ دا ورڈز دین فٹ دیٹ. سو سم ٹائمز وین دیر از اے وشرام ان ہاؤ یو ریڈ, وی ڈونٹ نو ویدر وشرام از اے پوز, ویدر دا پوز ول کم. اف وی سنگ دس شبد دس سویا ان دا ٹیون آف اے سویا, دین ویل آٹومیٹکلی نو ویئر ٹو پوز, ویئر ناٹ ٹو پوز. ہے نا, ایک چال ہے سویا پڑھن دی. سو مارا سیز, ਪਾਹੇ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਦ ਸਭੈ, ਬਹੁ ਭੇਦ ਕਹਿ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ. ਮਾਸਸ ਪਾਹੇ ਗਹੇ ਜਬ ਤੇ ਤੁਮਰੇ, ਓ ਵਾਹਿਗੁਰੂ, ਜਬ ਤੇ ਮੀਨਸ ਫਰੋਮ ਵੈਨ, ਫਰੋਮ ਵੈਨ ਆਈ ਗੋਟ ਟੂ ਯੋਰ ਪਾਹੇ ਗਹੇ. ਗਹੇ ਮੀਨਸ ਟੂ ਟੇਕ ਸਮਥਿੰਗ ਔਨ, ਗ੍ਰਹਿਣ ਕਰਨਾ, ਐਂਡ ਪਾਏ ਮੀਨਸ ਯੋਰ ਫੀਟ, ਹੈ ਨਾ, ਹੱਥ ਪੈਰ ਪਾਏ. ਸੋ ਵਾ ਮਹਾਰਾਜ ਸਿੰਘ ਇਜ਼ ਸਿੰਸ ਦੈਟ ਟਾਈਮ ਵਾਹਿਗੁਰੂ that I grabbed hold of your feet. Huh? Because if you want to know whose feet they are, then during the Bani, Maharaj makes it clear whose feet they are. So, we'll assume that you already know Maharaj is talking about Waheguru. So, when I got to your feet, Waheguru, tab te, since then, ko aankh tare nahi aaniyo. Ko means,

ਅੰਤ ਮਹੱਲਾ ਪੰਜਵਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੈਜ਼ ਇਨ ਘਰ ਪਹਿਲਾ ਦੋ ਤੁਕੇ ਦੋ ਤੁਕਾ ਮੀਨਸ ਟੂ ਲਾਈਨਸ ਪਰ ਵਰਸ ਓ ਯੂ ਕੈਨ ਸੀ ਦੈਟ ਟੂ ਲਾਈਨਸ ਦੈਟਸ ਟੂ ਕੋਟਸ ਪਰ ਲਾਈਨ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਵਨ ਅਕਾਲ ਪੁਰਖ ਵਾਹਿਗੁਰੂ ਦ ਕ੍ਰੀਏਟਰ ਸਸਟੇਨ ਡਿਸਟਰੋਇਰ ਅਕਾਲ ਪੁਰਖ ਵਾਹਿਗੁਰੂ ਹੂ ਵਿਦ ਇਸ ਪਾਵਰ ਵਿਦ ਇਸ ਕਾਰ ਵਿਦ ਇਸ ਐਨਰਜੀ ਇਜ਼ ਇਨ ਐਵਰੀਥਿੰਗ ਐਂਡ ਐਵਰੀਵਨ Satgur Prasad, he never goes nas. Parmeshwar Vaheguru is always here. And he is realized by the grace of Satguru Guru Granth Sahib Ji Maharaj. Maharaj talks about how we should celebrate. How we should celebrate Holi. Gursikha ne aake beinti ki tisi Maharaj ji, aap ji de Holi bare ki khyaal hai? Basanti rutya aap ji, kirpa karo, dasso. Can you explain to us what you think about Holi and what we should be doing? And Maharaj, Satguru Guru Arjan Dev Ji Maharaj, who at that time was completing Sri Harmandir Sahib. The Sarovar had been completed by Guru Arjan Dev Ji Maharaj's father, Guru Ram Das Ji Maharaj. And the rest of the Harmandir Sahib, the Harki body, which was completed by Guru Arjan Dev Ji Maharaj. Maharaj says, Gur Sevau Kar Namaskar, Aaj Hamare Mangal Char. Maharaj says that if you are in such khushi, ਕਿ ਅੱਜ ਮੰਗਲ ਕਰਨਾ ਅਸੀਂ ਵਿਗਨ ਰਿਜੋਇਸ ਟੂਡੇ ਵਿਗਨ ਰਿਮੈਂਬਰ ਵਾਹਿਗੁਰੂ ਗੁਰ ਸੇਵੋ ਕਰ ਨਮਸਕਾਰ ਗੁਰੂ ਦੀ ਸੇਵਾ ਕਰੋ ਨਮਸਕਾਰ ਕਰਕੇ ਪਰਮੇਸ਼ੁਰ ਦੀ ਸੇਵਾ ਕਰੋ ਗੁਰੂ ਦੀ ਸੇਵਾ ਕਰੋ ਗੁਰੂ ਰਾਮਦਾਸ ਜੀ ਮਹਾਰਾਜ ਸੰਤ ਸਰੂਪ ਦੀ ਸੇਵਾ ਕਰੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਆਜ ਹਮਾਰਾ ਮਹਾ ਆਨੰਦ ਟੂਡੇ ਇਨ ਆਰ ਹੋਮਸ ਇਨ ਆਰ ਹੋਮ ਹੇਅਰ ਇਨ ਆਰ ਹਾਰਟ ਐਂਡ ਇਨ ਆਰ ਮਟੀਰੀਅਲ ਹੋਮਸ ਬਹੁਤ ਆਨੰਦ ਆ ਚਿੰਤ ਲਥੀ ਭੇਟੇ ਗੋਬਿੰਦ ਬਾਈ ਗਿਵਿੰਗ ਆਰ ਟਾਈਮ ਟੂ ਆਰ ਗੁਰੂ ਭੇਟੇ ਮੀਨਸ ਕਿਸੇ ਨੂੰ ਦੇਣਾ ਦੇਖਣਾ ਵੀ ਹੁੰਦਾ ਭੇਟ ਕਿ ਅਸੀਂ ਭੇਟੇ ਵੀ ਸੀ ਸਮਥਿੰਗ ਵਿਦ ਆਏ ਦਸ ਹੋ ਸੋ ਭੇਟਾ ਜ਼ਬ ਦਿਸ ਭੇਟੇ ਇਸ ਟੋਕਿੰਗ ਅਬਾਊਟ ਵੈਨ ਵੀ ਗਿਵਨ ਸਮਥਿੰਗ ਗਿਵਨ ਆਰ ਟਾਈਮ ਟੂ ਆਰ ਗੁਰੂ ਚਿੰਤ ਲਥੀ ਸਾਰੀ ਸਾਡੀ ਚਿੰਤ ਲੱਥ ਜਾਂਦੀ ਆ ਆਰ ਐਂਗਜ਼ਾਇਟੀਜ਼ ਐਂਡ ਸਟ੍ਰੈਸ ਆਰ ਟੇਕਨ ਅਵੇ ਬਾਈ ਸਰਵਿੰਗ ਗੁਰੂ ਜੀ ਆਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਇਨ ਸਤ ਸੰਗਤ ਪਾਏ ਸੀਨ ਅਧ ਗੁਰਸਿੱਖ ਨਾਮ ਜਪਣ ਵਾਲੀ ਰੂਹਾਂ ਦਿਸ ਮਹੀਨਾ ਦਿਸ ਟਾਈਮ ਦਿਸ ਸਮਾਂ ਹੈਜ਼ ਬਿਕਮ ਆਸਪੀਸ਼ੀਅਸ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਮਹਾਰਾਜ ਸਹਿਜ਼ ਬਾਏ ਸਰਵਿੰਗ ਦ ਸੇਂਟ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਥਾਨ ਸ੍ਰੀ ਹਰਿਮੰਦਰ ਸਾਹਿਬ ਹੋਲੀ ਕੀਤੀ ਅਸੀਂ ਹੋਲੀ ਬਣਾਈ ਆ ਇਹ ਅਸਲ ਹੋਲੀ ਆ ਕਿ ਅਸੀਂ ਕਾਰ ਸੇਵਾ ਗੁਰੂ ਸਾਹਿਬ ਦੀ ਗੁਰੂ ਘਰਾਂ ਦੀ ਸੇਵਾ ਕਰੀਏ ਦੈਟਸ ਦ ਟਰੂ ਹੋਲੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਟਾਈਮ ਰੰਗ ਲਾਗਾ ਅਤ ਲਾਲ ਦੇਵ ਵਟ ਵਿਲ ਹੈਪਨ ਐਜ਼ ਅ ਰਿਜ਼ਲਟ ਪਰਮੇਸ਼ਰ ਦੀ ਬ੍ਰਹਮ ਗਿਆਨੀ ਬ੍ਰਹਮ ਗਿਆਨ ਰੂਪੀ ਰੰਗ ਲੱਗੂਗਾ ਯੂ ਵਿਲ ਗੈਟ ਦ ਕਲਰ ਆਫ ਪਰਮੇਸ਼ਰ ਗਿਆਨ ਹਿਜ਼ ਨੌਲੇਜ ਮਨ ਤਨ ਮੌਲਿਓ ਅਤ ਅਨੂਪ ਮਾਈ ਬਾਡੀ ਮਾਈ ਮਾਇੰਡ ਇਜ਼ ਇਮਰਜਡ ਇਨ ਟੂ ਦ ਬਿਊਟੀਫੁਲ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਇਜ਼ ਨੇਮ ਸੁਕੈ ਨਾਹੀ ਛਾਵ ਤੂ ਦੇਰ ਇਜ਼ ਮੈਨੀ ਅਰਥ ਮੈਨੀ ਮੀਨਿੰਗਸ ਆਫ ਦੈਟ ਲਾਈਨ ਬਟ ਇਫ ਯੂ ਪੁੱਟ ਇਟ ਦਿਸ ਵੇ ਇਫ ਯੂ ਇਮੈਜਿਨ ਯੂਰਸੈਲਫ ਟੂ ਬੀ ਅ ਡੈਡ ਵੁੱਡ ਐਂਡ ਯੂ ਫਾਊਂਡ ਯੂਰਸੈਲਫ ਇਨ ਦ ਸੁਗੰਧੀ ਇਨ ਦ ਐਸੈਂਸ ਓ ਦ ਇਨਸੈਂਸ ਓ ਦ ਸਮੈਲ ਦ ਸੈਂਟ ਆਫ ਅ ਸੈਂਡਲਵੁੱਡ ਟ੍ਰੀ After some time, the essence of that smell will come over to you and you wouldn't be able to tell whether you are a dead tree or not because the smell has disguised it. People think, eh, chandanya, palekha pehjuga bandhenu, eh, chandan hona. Similarly, Guru Sahib Sangat is like that. When you come to Guruji Sangat, oh, rang lag janda ya, Maharaj fir kirpa kar dande ya. I don't know if you ever masoos this, but once time, where if you haven't had ever felt this, if you, for some reason, have been at home and some of your family have gone to Gurukar and they've sat through the whole Sangat or they've gone and done Seva, you have a masoos when they come back how you feel after doing their darshan. You'll feel a ton from them. You'll feel a nand from them. Guru Sahib de darshan karke aya. Kudrati cheez hundi ya. Sagli ruti haraya hoye. And not only do I blossom in just springtime, Maharaj says, but with the rang of Akal Purakh Vaheguru, with the knowledge that Vaheguru gives us, and with the name of Vaheguru, by doing his seva, every season has blossomed. So whether it's springtime, even though we're in Basant Rut, it's snowing outside. It's winter months outside. But even in this kind of weather, you'll be blossoming.

0: The name of Vaheguru. Sad Basant Guru Mile Dev. You are always in springtime, always blossoming when you meet your Guru. Every time you meet a Guru, you will always blossom forth. Holi Kini Sant Sev Rang Laga At Lal Dev. This Shabd is in Basant Rag. Maharaj is explaining to us. The Guru di seva naal, Santa Mahapurkhan di sevaavan karan naal, you will get that kirpa, you will get that rang of Akal Purakh Vaheguru. So I was thinking about the Kar Seva because Mahapurkh Sant Guru Bachan Singh Ji Khalsa Pindran Wale, when they have done the katha, they have seen this with their own eyes. And when they explained the arth of that shabd, they began talking about the Kar Seva of Sri Darbar Sahib in 1923. The Kar Seva of Darbar Sahib, when they take the water out, they take the jal out, the amrit out, they bank it against sandbags on the side, so they've still got some pani there. And then they take the earth out from the bottom and clean the whole tank, they clean the whole sarovar. It was said that Mahapurkh said that on that day, during those days of the Kar Seva 1923, 300 kilos of loon was used in the langar. That's how much sangat had come. 300 kilo thoda honda. We put about daal ch ek chamcha do chamche paane hunne aa. Possibly more than that. At that time, 300 kilo of salt was used. 8 man. 1 man is roughly 37 kilos. So nearly 300 kilos of salt was used at that time. Mahapurkh Baba Shyam Singh Ji, who all their life did kirtan in Darbar Sahib with that instrument, the saroda that Pai Sahib Ji used to use, Mahapurkh used to use. Baba Shyam Singh Ji is the person who, in his history, if there was a little child, and he basically, on the Darbar Sahib Parkarma, he did lettering, or he went for number twos. And everyone started kind of scolding his mother and his parents and said, why has he done that galti? And Baba Shyam Singh Ji had so much nimrata prem, he used to be kirtan darbar sahib, bahut uchi surnal. He went to himself, didn't say anything to anyone, picked it up with his own hands like this, and just moved it to the side. He goes, it's a seva mahan seva. At that time, Mahapurkh Baba Gurbachan Singh Ji said, Baba Shyam Singh Ji couldn't walk. His legs had kind of given up on him. But he wanted to partake in the seva, so he got on the back of another gursikh and he did the seva of Darbar Sahib like that. Inna cha siga seva karanda. Maharaja Bhupinder Singh of Patiala at that time also took part in the seva. His elders, I don't know if you know this already, but there's two main states in Punjab. There's many states, but these two states in particular, the state of Nabha and Patiala, their descendants, when you look back at them, were two children who had nothing. Their uncle, Pai Kaluji, took the two kids with him to Guru Har Rai Ji Maharaj. Guru Har Rai Ji Maharaj samne kharke, the little kids picked up their chugge and they start playing their stomachs. And Guru Har Rai Ji smiled and said, ki kar rahe bache? What are they doing? And Pai Kalu Ji, who was their mama ji, said, Maharaj, I've taken these kids in god, but really they're your kids. Inna ko kush nahi hai. They haven't got anything to eat. Their parents passed away. They've got nothing. Gareeb ya bahut. Inna nu roti khan nu mildi nahi. Aap ji kirpa karo. Satguru Guru Har Rai Ji Maharaj blessed them with the Raj. Their descendants, one line lineage became the lineage of Nabha. Mahan Kosh is written by Pai Kaan Singh Nabha, who was from that state. Maharaja Bhupinder Singh Ji Patiale Wale, who did a lot of seva of Mahapurkh Santata Singh Ji Mastuane Wale, another great Mahapurkh at that time. He even came here to play cricket to England. Maharaja Bhupinder Singh also did seva with his own hands of Darbar Sahib at that time. There's a picture of that seva, 1923. Sometimes you think, like, Guru Sahib Sangat must have not been that much at that time. But when you see photos like that, it makes you think. If you look very closely at some of the sayings, you'll see that some of them have got Gatre on very closely. This photo might not be that clear, but there's another version of it where you actually can make out wearing Gatre, Karpana, Dastar, and everyone has got a Dastar on their head virtually. This bit here on the side, as we're going down, is Har Ki Pauri, just on the side here. There's so many stories about Har Ki Pauri. That Shabd that was the, which was the first Shabd, the very first Hukunama of Guru Granth Sahib Ji Maharaj, Suhi Mahalla Panjwa, Santa Ke Karaj Aap Khloya Har Karm Karavan Aya Ram. At that time, Guru Arjan Dev Ji Maharaj Ithe Seva Kar Rahe Si Har Ki Pauri Di. And on, from the other side, a very Pratapi individual, like massive Pratap on his head, like he, people couldn't even look at him, came with hundreds of sevaks, and they all came to do seva, libre hoye, chikkar vich, they were all like had, you know, nishani of doing seva, if you want to put it that way. Rang lagga hoya si. We think it's mud, but no rang lagga hoya si. And what happened is, when Guruji, when the sevaks went and told Guru Arjan Dev Ji, ki Maharaj, ek bahut Pratapi purush aa rahe ne, aap go and meet them, because their aura is amazing. Guru Arjan Dev Ji left everything and he ran towards the Prakarma, and when both of them met, there was a massive Prakash from both of them. Idan gal vakri vich mile. Bohut bada Prakash hoya. After the Prakash, everything just kind of returned to normal. And then afterwards, Guru Arjan Dev Ji Maharaj was asked, who was that? And Satguru Guru Arjan Dev Ji Maharaj replied, Santa ke karaj aap khloya har Kam karavan aya ram, Parmeshwar Vaheguru, Akal Purakh Vaheguru. Although they were the same roop, to detach himself out of that humbleness, humility, Guru Arjan Dev Ji said, Vaheguru himself came to do seva of that asthan. That's why it's called Har Ki Pauri, Parmeshwar Di Pauri, the ladder of Vaheguru. Utho jal haje vi shakde ne sangta shakdiyan. There's a little pauri on the side here. When you go there, there's a little wood plank there, and you take water from it even today at Darbar Sahib. That's not that long ago. The Kamat Sangha there was. Unfortunately, I didn't get a chance to be there at that time. But some of us might have. I don't know if anyone here had that chance to do that seva. But that is Holi Kini Sant Seva. Because 1923 Kar Seva was around that time. The round of time of Holi. Kini Sangtane Seva Kiti. And you look very closely at them. Everyone's coloured. Guru Sahib di seva karde of the asthan. So that was Guru Arjan Dev Ji Maharaj's time. Fast forward into Guru Gobind Singh Ji Maharaj's time. So we've got the spiritual side of it. Seva karni, simran karna, bani parni, sangtan di seva karniya, guru di asthan di seva karni, bahut jaruri hundiya. At the time of Guru Gobind Singh Ji Maharaj, in itihas, Guru Pratap Suraj Granth, I was saying to you that sometimes we only see Hola Mohalla from one angle, but when you go to Anandpur Sahib in Hola Mohalla, you come across Kavi Darbars, you come across all sorts of people, all different shapes and sizes. And I thought, why not share something with you about Kavi by Nandalal Singh Ji? Because I was looking, I was thinking, is there anything about, you know, in Kavata form that we can write about? So I looked at Gur Pratap Sur Prakash Granth by Paisa Pai Santokh Singh Ji, and luckily we found something around some poetry, something that somebody had written at that time, eyewitness accounts, because Baba Nandlal Ji, by Nandlal Singh Ji, because they took Amrit, they were the most important poet. They had the most kirpa of Guru Gobind Singh Ji Maharaj. Their writings are amazing, written in Farsi, most of it. And they also wrote Raitanamme as well. There's a Raitanamma written by Pai Nandlal Singh Ji. But that time, when you look at the itihas, Vaisakhi happens, the Pan Singh's heads are taken away, and then after that time, a year later, in the springtime, so nearly 9-10 months afterwards, 1700, 1701 we're looking at, 1700 probably, Guru Sahib, I don't know if you heard the story about when the Masands, the people used to collect money for Guru Sahib, they had gone corrupt. Somebody had come to show a play to the Singhs And in this play, which was about what was going on at that time, depicted the masands and what they were doing. They were drinking alcohol, they were taking people's money from them on the name of Guru Sahib, taking the money, these masands, and they were spending it on their own vices. They were going to prostitution, they were drinking alcohol, they were doing everything that wasn't Gurmat. When Guruji saw that play, he said, is this what masands are doing at this moment? So Vaisakhi happened, and then the dand began. And just between those instances is Hola Mohalla. So Maharaj ne tiyari kiti. The few months and the year after this, you'll see Gursikh after Gursikh, Masand after Masand being picked up by Guru Gobind Singh Ji Maharaj and the real Singhs and the real Sevaks. And they were battered. Maharaj sent Hukumnami to everyone and said, don't trust these Masands. Jai Peta Lyaniya, he wrote the names of the Sikhs that you should give the Peta to. Or, aap yathashakt liyao. And Hola Mohalla was one of those days that the Sangat themselves actually brought the Maya. They actually stopped trusting these Masands and gave to Guru Sahib. They weren't all bad Masands. There were still people who did save our Guru Sahib. I'm just putting the context of when this was all going on. Just at that time, some Sangat came to Guru Gobind Singh Ji Maharaj and said, Maharaj, Melyan vich istriyan gwaach gayan. Women are disappearing. Holi karde hai Hindu, par uthe the women are disappearing. I.e. they were being kidnapped. So, although Holi the festival was for a good reason, Bhagat Prahlad di rakhya hoi si, a Bani states, that Maharaj ne rakhya kiti, Parmeshwar ne rakhya kiti, Bhagat Prahlad ji di. Over time, it kind of degenerated into timianu sherna, maash, rab, adak, ganja, top, jo marji chalda, sab kuch chalda si. And it had become a corrupt practice. And because of that corrupt practice, when the Gursikhs came to Guru Gobind Singh Ji Maharaj and told them what was going on, Maharaj said, we need to resolve this and create it for the right reasons. We need to celebrate Hola for another reason. We need to celebrate it for righteousness, to make people feel proud about righteousness, to stand up for Sachai. Over time, the sad thing is even that's happened. That's degenerated now as well. There's aspects of Hola Mohalla today that have degenerated. When you go to Anandpur Sahib now, you'll see people on nashe. And they come to Anandpur Sahib to do mashkariyan, to do gandagi, and nothing else but gandagi. Guru Nanak Dev Ji Maharaj da shabd si, pao tera paang khaladi mera cheet, meh devana paya teet. Guru Nanak Dev Ji Maharaj is offered ganja, was offered cannabis by Akbar. And Maharaj says, you crazy. Pao tera paang, jira tera paang ya na, ye tu hi rakh, my paang, my cannabis is the fear of God. Two women disappeared, and what happened? Guru Gobind Singh Ji Maharaj explained to the Sangat, ki e pali reet ni. This isn't a good thing. It needs to be celebrated for the right reason. And if you look at India today, I was just thinking, putting it into further context, although we're celebrating Hola Mohalla on one side, you hear reports coming out of India where women are being raped in broad daylight in cars. Just yesterday, in a car in Amritsar, another lady has been raped. Report after report after report. There's a woman who jumped two stories. I don't know, you've probably seen it in the news. Jumped two stories from the balcony to escape from a guy. Inna ko karma ho reya hajivi. But it was at that time as well. We still live in that time. It's still there. But just as Khalsa was there, who was conscious and aware and stopping these things from happening, even they are awake today as well. So in preparation of Hola, what happened? So this is tomorrow's day. Guruji today called a treasurer Sikh. Khazanchi Sikh nu bulaya. Kende tiyari karo si Hola, tiyari karniya. Color was prepared from flowers, red, gulab, saffron, ambeer, perfumes of red, green, blue, and they were perfumed. Like, for example, jira kesar hundaya, the saffron flower, they used to grind it down, the color would come out of it. And then udit chakashbu par desi. Sangat came from afar, so Guruji had sent messages to everyone. Langar was everywhere at Anandpur Sahib. Kirtan sare paase sun raha. So there's Rababis doing kirtan everywhere. In Guruji's darbar itself, Nagare were playing. Sikh Sangta are bringing Nishan Sahibs. And they're carrying these farfare as well. Nishan Sahibs are the Nishan Sahibs that we know about. Jede farare hundeya, they are, if you imagine a pack of cards and you see the ace of spades, that shape of the spade is what farare are. Nang Singhs carry them with them. You might have seen them when they come through a procession. The Nagar Kirtan kardeya. So farare bhi chalde sige. Everyone is doing namaskara to Maharaj Guru Gobind Singh Ji man matha tek rahe ne Maharaj de charna ch. Guruji is dressed in colorful clothes and Guruji comes out of the darbar and moves towards Satluj Darya. Guruji has color in his hands and he's throwing over Gursikhs. Whoever Guruji throws his color over, his nadar, whoever Guru Sahib looks upon, the pyar nal hodi khola kher deya. They are embellished with Naam, Bani and Brahm Gyan. Just like that. Inniya khushiya Maharaj baks dene. So jithe Maharaj, jithe there was people going to these kind of mele and festivals to doing silly things. Like stressing out women and sharabha piniya, maas khane. Guru Sahib created Hola Mohalla in an entirely different context. A, to encourage B ras. And B, well, that was B, but A was to do kirpa on the Sangat, to give darshan to the Sangat. And wherever Guru Sahib goes, aaj hamare mangalchar, wherever Guru Sahib is, the people with Guru Sahib in their hearts, they were always in khushiyan, always rejoicing. Bhai Nandalal Singh Ji was standing beside Guruji at this time. This is in Atahar. So this description is written by Bhai Santokh Singh Ji about Hola, what happened. Bhai Nandalal Ji then writes these beautiful lines because he goes to the Satluj River with Guru Gobind Singh Ji Maharaj. He had just come into the court of Guru Gobind Singh Ji Maharaj. Maharaj had seen his knowledge and Maharaj was going to do kirpa on him as well. Bhai Nandalal Ji then describes Hola. This is the eyes of Bhai Nandalal Ji. Holi. Gule holi bavage deher e bish guft. Labe chun guchah ra furkhundah khu kard. Gulabo, Ambro, Mushko, Abiro, Chun, Bara, Varshe, Az, Sub, Sukard, Gulal, Afshaniye, Daste, Mubarike, Zamino, Asma, Ra, Surkru, Kard. Parnanlaji writes, the flower of Holi has blossomed in Guruji's orchard. Everyone has smiles upon their lips. Everyone's khush. You go to Hola Mohalla now, Singhante khushi bhotya, Bani padi gaya, khand paath ho rene, Sangta seva kardiya. Rose, red, blue, violet, saffron and green can be seen raining upon everyone. I see that as, although the colour that Bhai Nandalalji is explaining, that Guru Sahib was raining this upon the Sangat, but Guruji was also doing kirpa of gyan on everyone in different ways as well. Kise nu naam di khumari chad jan diya, kise nu seva di khumari chad diya, kise nu bheera sa raya ke main surma bana, kise nu kavta fur diya green, ਕਿਸੇ ਨੂੰ ਕਵਿਤਾ ਆ ਰਹੀ ਹੈ ਮਨ ਚ ਮੈਂ ਹਰਿਆਵਲਤਾ ਦੱਸਾਂ ਕਿ ਕੀ ਹੋ ਰਿਹਾ ਸੋ ਸਮਬਡੀ ਐਵਰੀਵਨ ਇਜ਼ ਗੈਟਿੰਗ ਅਫੈਕਟਡ ਬਾਈ ਦਿਸ ਸੀਨ ਬਾਈ ਨਾਨ ਲਾਜ ਸੀ ਸੇਸ ਐਜ਼ ਦ ਕਲਰ ਫਲਾਈਜ਼ ਇਨ ਦੀ ਏਅਰ ਇਟ ਲੈਂਡਸ ਔਨ ਦ ਗਰਾਊਂਡ ਐਂਡ ਦ ਅਰਥ ਇਜ਼ ਅ ਕੁਗਮਾ ਆਫ ਕਲਰਸ ਐਂਡ ਦ ਸਕਾਈ ਇਜ਼ ਡਾਰਕ ਨਾਟ ਡਾਰਕ ਬਿਕਾਜ਼ ਇਟਸ ਗੈਟਿੰਗ ਡਾਰਕ ਬਟ ਡਾਰਕ ਬਿਕਾਜ਼ ਦੇਰ ਸੋ ਮਚ ਕਲਰ ਸੋ ਮਚ ਕਿਰਪਾ ਸੋ ਮਚ ਮਿੱਟੀ ਉੱਡ ਰਹੀ ਹੈ ਸੰਗਤਾਂ ਦੀ ਖੁਸ਼ੀਆਂ ਨਾਲ ਇਟਸ ਅ ਮਾਸਿਵ ਸੀਨ ਐਂਡ ਗੁਰੂ ਸਾਹਿਬ ਇਜ਼ ਗੋਇੰਗ ਵਿਦ ਆਲ ਦ ਸਿੰਘਸ ਟੂਵਰਡਸ the edge of the river Satluj. Guruji has thrown worldly and spiritual color on me, Bhai Nandalal Ji says. Kirpa kiti, not on me, but on everyone, on the Sangat. Guruji is holding a pishkari, he's holding saffron in his hands, rang in his hands. Blessed are his hands and blessed is the color he holds. Look at that description of Maharaj. Bhai Nandalal Ji was so deep in his thinking of Maharaj, he saw Maharaj in a different view than anyone else saw him. There's so many stories of Bhai Nandalal Ji. There's another story where he stands in a corner where Bhai Nandalal Ji is asked, why are you standing there? And he sees that because he's copying a dog. And Maharaj would throw a roti to the dog and he's saying, I'm standing. The next day, Bhai Nandalal Ji is standing in that position. He said, I want that from Maharaj. Let me see Prasad Sakha Maharaj. And he talks about it as well in his Farsi, in his descriptions. It says that after that, Bhai Nandalal Ji, when he recited that verse, Guru Gobind Singh Ji Maharaj came up to him, and Maharaj ne rang leke put it on his matha and rubbed it across Bhai Nandalal Ji's face. Bhai Nandalal ji, when he felt that, woh mastane ho gaye, sara kuch visar gaya, he didn't know where he was, what he was doing. He got into so much bliss that he says these words, and he says, Guru Gobind Singh ji Maharaj is so great that the by throwing color in this world, he's also colored the next world as well for me. And he said, that's after we die. So after my soul dies, Bhai Nandalal ji says that he's colored the next world as well. Then Bhai Nandalal ji goes on to say, I'm a sacrifice to the Sangat. I'm the dust of the feet of the Sangat. Because in every single heart today, Basant Rut is growing in them. They're blossoming with the color of Parameshwar Vaheguru just by seeing Guru Gobind Singh ji Maharaj. And when Guru Gobind Singh heard those lines, bahut khush hoye, khushi naal, Malke unhan de matthe te kirpa karke, they blessed him all the gyan. And he said to him, Aj you are Nandalal Goya, sade darbari, kavishar kavi. Maharaj blessed him. He goes, you're the main kavi now, Vakho. By giving that kirpa. Usually celebrated over 2 or 3 days. Holla pehle dil te mahalla. Mahalla ki hunda? Mahalla is when a force walks from one side of a gurdwara, one gurdwara to another gurdwara in a nagar kirtan sroop. So this is now the Bir Rasi side coming out. The first mahalla was held in 1700. It shall involve practicing how to fight and battle Saji. Guru Gobind Singh Maharaj went to the edge of Satluj. There's a gurdwara sahib there now called Gurdwara Holgar sahib. Just a few 100 meters or so from Anandpur sahib. When you come across the bus stand, you take a right, and it's across the bus stand, past the railway line, and Holgar is just not far at all. And at Holgar sahib, Guru Gobind Singh Maharaj himself would take part, split two teams up. One side would attack the fort, another would defend it. And after all these Gursikhs have defeated each other or won, Sirappas would be given out to the winning Jathedars. So Guru Gobind Singh Ji Maharaj, not only was he giving kirpa of Lal Rang Tisko Laga, Tiske Vadpa Ga, those fortunate ones are getting the color of name of Vaheguru, they're being dyed in it through Brahm Gyan and through Naam Simran and Bani. But at the same time, Maharaj is giving Bir Ras as well to the Sangat. Tiyari kar deya. So the sayings at that time, Tiyar Bar Tiyar Hoke, Shastra Na and Saje Taje, everyone is, you know, the Nagari are playing, the Rana Singhi are playing, sayings are doing Shastra Vidya, Koi Kode Chala Reya, Neja Baji Dikha Reya, some they're getting spears and they're breaking the kille on the floor and carrying them on, and loads of feats, amazing physical feats, so somebody's doing wrestling, all sorts of physical activities are going on like they are today. And today, Sikhs still assembled there in Anandpur Sahib as a remembrance of that Holla Mohalla, that instruction of Holla Mohalla. So Holla Mohalla is very unique because on one side it blesses kirpa, blesses spiritual knowledge. Guru Sahib does kirpa on his sings and his singhya, his sangta. And at the other time, he also blesses with the ability to be Bir Rasi, to focus on the physical aspects of it. And those people who were trained at that time, they went on and fought battles with Guru Gobind Singh Ji Maharaj. And not only that, they sorted out the gandgi within themselves first. They took away those masans. They gave them dand. There was other khushiyan going on as well. If you ever heard of Inatahas Pai Sutra Ji was the one Gursikh who could make Guruji laugh so much and make him smile so much. He used to do very unique things. All the Nahang Singh Faja Sarya ne Bane Tare Hoye Shastar Paye Hoye ne. And what happened is, Pai Sutra Ji went into the Lungar, Jiri Kalak Hundiya Tave Te, the blackness on the Tava where you make rotiyan, he grabbed it and he put it all on his Matha, Kali Dastar Pali, put a Kala Bana on, Kala Chola on. Moote sari kalak lali, hathante kalak lali, he blackened himself. And he went with the Sangha to Guru Gobind Singh Ji Maharaj. When Guru Gobind Singh Ji Maharaj is back in the Divan, after the Holla Mohalla has taken place, after the procession has taken place, the Bir Ras has been over, Kirtan and Katha is going on in the evening. And Pai Sutra Ji, with all the Sangha sitting there, Pai Sutra comes in, Matha takes. And then he comes and he walks around the whole Sangha, looking at the Sangha, look at me. ਮੈਨੂੰ ਦੇਖੋ ਮੈਂ ਕਾਲਾ ਚੋਲਾ ਪਹਿਰਿਆ ਹੋਇਆ ਆਮ ਕਾਲਾ ਮੈਂ ਕਾਲਾ ਕਿੰਨਾ ਆ ਲੁੱਕ ਐਟ ਮੀ ਐਟ ਦ ਸੇਮ ਟਾਈਮ ਹੀ ਇਸ ਗੋਟ ਸੋ ਮਚ ਸ਼ਰਧਾ ਦੋ ਤਿੰਨ ਵਾਰੀ ਪਰਿਕਰਮਾ ਕਰਦਾ ਸਾਰੀ ਸੰਗਤ ਦੀ ਸੋ ਪੀਪਲ ਥਿੰਕ ਇਨ ਕੀ ਕਰਦਾ ਸੁਥਰਾ ਲੁੱਕ ਐਟ ਹਿਮ ਲੁੱਕ ਇਸ ਅ ਕਾਮੇਡੀ ਇਸ ਅ ਕਮੇਡੀਅਨ ਬਟ ਐਟ ਦ ਸੇਮ ਟਾਈਮ ਹੀ ਹੈਡ ਸੋ ਮਚ ਨੌਲੇਜ ਅਬਾਊਟ ਵਾਟ ਟਰੂ ਗੁਰਸਿੱਖੀ ਵਾਜ਼ ਗੁਰੂ ਸਾਹਿਬ ਦੀ ਪਰਿਕਰਮਾ ਵੀ ਕਰ ਰਹੇ ਨੇ ਤੇ ਸਾਰੀ ਸੰਗਤ ਦੀ ਪ੍ਰੇਮ ਨਾਲ ਸੰਗਤ ਕਰਦੇ ਨੇ ਦੈਨ ਹੀ ਕਮਸ ਐਂਡ ਸਟੈਂਡਸ ਬਿਫੋਰ ਗੁਰੂ ਜੀ ਐਂਡ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਾਫਟ ਐਂਡ ਸੈਡ ਕੀ ਕਰ ਰਿਹਾ ਵਾਟ ਯੂ ਡੂਇੰਗ ਐਂਡ ਭਾਈ ਸੁਥਰਾ ਜੀ ਪੁੱਟ ਹਿਸ ਹੈਂਡ ਟੁਗੇਦਰ ਐਂਡ ਹੀ ਸੈਡ ਮਹਾਰਾਜ ਜੀ ਹੀ ਵਾਜ਼ ਜਿਹੜਾ ਛੋਟਾ ਬੱਚਾ ਹੁੰਦੀ ਨਾ ਲਿਟਲ ਕਿਡ ਸਮਾਲ ਹਿਸ ਮਦਰ ਪੁੱਟਸ ਅ ਲਿਟਲ ਕਾਲੀ ਬਿੰਦੀ ਇਨ ਹਿਸ ਮੱਥਾ ਕਿ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜਾਵੇ ਐਂਡ ਹੀ ਗੋਜ਼ ਇਫ ਸਮਬਡੀ ਬਾਇਜ਼ ਅ ਹਾਊਸ ਮਹਾਰਾਜ ਉੱਤੇ ਕਾਲੀ ਪੁਤਲੀ ਲਾ ਦਿੰਦੇ ਆ ਯੂ ਨੋ ਲਾਈਕ ਯੂ ਮਾਈਟ ਸੀ ਔਨ ਕਾਜ਼ ਦੇ ਪੁੱਟ ਲਿਟਲ ਇਨ ਦੈਟ ਥਿੰਗ ਦੈਟ ਯੂ ਟਵਿਸਟ ਇਨਟੂ ਦ ਹੈਅਰ ਆਫ ਵਨ ਆਫ ਇਟਸ ਕੋਲਡ ਨਾ ਡੋਰੀ ਨਹੀਂ ਹੁੰਦੀ ਦੇ ਪੁੱਟ ਔਨ ਦ ਬੌਟਮ ਕਾਜ਼ ਕਿ ਨਜ਼ਰ ਨਾ ਲੱਗ ਜਾਵੇ ਉਹ ਔਨ ਦ ਹਾਊਸਿਸ ਦੇ ਪੁੱਟ ਲਿਟਲ ਪੁਲੀਆਂ ਔਨ ਦ ਹਾਊਸਿਸ ਉਹ ਲਿਟਲ ਫੇਸਿਸ ਬਲੈਕ ਫੇਸਿਸ ਟੂ ਦੈਟ ਸਾਡੀ ਨਜ਼ਰ ਘਰ ਨੇ ਨਜ਼ਰ ਨਾ ਲੱਗ ਜਾਵੇ ਐਂਡ ਹੀ ਗੋਜ਼ ਮਹਾਰਾਜ ਜੀ ਹੀ ਗੋਜ਼ ਦੇ ਡੂ ਦੈਟ ਹੀ ਗੋਜ਼ ਤੁਹਾਡਾ ਖਾਲਸਾ ਬਹੁਤ ਪਿਆਰਾ ਆ ਹੀ ਗੋਜ਼ ਯੂਰ ਖਾਲਸਾ ਸੋ ਬਿਊਟੀਫੁਲ Because it's so amazing, you know, kinne sare sundar lagde sang seva karda, koi shastar dhar ke aya, dumale sajaye ne, bheer assi sare bani padde ne prem naal, maharaj, he was, main sochda ke khalsa ne nazar na lag jave, ki you know all these Hindu hill chiefs, they're scared of you, maharaj, and they're envious of you, and unna di nazar na lag jave than, mere khalsa nu, how much pyar he had for the khalsa at the time, and Guru Gobind Singh ji maharaj, he goes, ehi sada khalsa da rakha ya, this is the protector of our sangat, This man here on his own. Maharaj did a lot of kirpa on him, blessed him, kirpa. So, Bok Khushinal put his head on his hand and he said, Khosh Rai. Pai Sutra Ji did loads of things like that in Sangat. He did loads of things like little things like he'd sit in the Sangat and he'd keep looking towards the back towards his Jutiya and stuff. And Maharaj said, Tu ki kar rahe hain? Why you keep looking backwards for? And he'd do kya, he'd say, Maharaj, main sochda hain ki. ਜੁੱਤੀ ਨਾਲ ਕਿੰਨਾ ਪ੍ਰੇਮ ਆ ਯੂ ਨੋ ਹਾਊ ਮਚ ਪ੍ਰੇਮ ਆਈਵ ਗਾਟ ਵਿਦ ਦ ਜੁੱਤੀ ਯੂ ਨੋ ਹਾਊ ਐਂਡ ਹਾਊ ਮਟੀਰੀਅਲ ਦੈਟ ਇਜ਼ ਇਟ ਡਸਨਟ ਮੀਨ ਐਨੀਥਿੰਗ ਟੂ ਮੀ ਬਟ ਆਈ ਕਾਂਟ ਸਟਾਪ ਲੁਕਿੰਗ ਬੈਕ ਆਫ ਇਟ ਦੈਟਸ ਹਾਊ ਮਚ ਪ੍ਰੇਮ ਆਈ ਸ਼ੁੱਡ ਹੈਵ ਫੋਰ ਯੂ ਰਾਈਟ ਹੀ ਸੋ ਸਿੰਪਲ ਐਂਡ ਸੋ ਇਨੋਸੈਂਟ ਵਿਦ ਦਿਸ ਥੋਟ ਬਹੁਤ ਖੁਸ਼ੀਆਂ ਮਨਾਉਂਦੇ ਸੀ ਯੂ ਕੈਨ ਰਾਈਟ ਅ ਗ੍ਰੰਥ ਬਾਈ ਭਾਈ ਸੁਥਰਾ ਜੀ ਔਨ ਹਿਸ ਓਨ ਬਟ ਆਈ ਵਾਂਟ ਟੂ ਐਡ ਦੈਟ ਬਿਕਾਜ਼ ਇਟ ਸ਼ੋਜ਼ ਦੈਟ ਇਨ ਹੋਲਾ ਮਹੱਲਾ ਦੇਰ ਇਜ਼ ਆਲ ਟਾਈਪਸ ਆਫ ਪੀਪਲ ਯੂਸ ਟੂ ਗੈਟ ਬਖਸ਼ਿਸ਼ਾਂ ਫਰਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੈਟਸ ਦੀ ਐਂਡ ਆਫ ਦ ਪ੍ਰੈਜੈਂਟੇਸ਼ਨ I think what I wanted to take from this presentation, the last few lines are by Nandlal Ji. He has colored the one who is discolored. This world and the world after is dyed by his color. As soon as they witness, they see Guruji dressed in a colorful way. Those Gursikhs who have seen Guruji in this blessed vision, in this darshan of Guruji, they have realized that their birth has been fruitful. I am a sacrifice to the dust of the Sadh Sangat for this is the moment I, Goya, was thirsting to see. Because the words upon Nandlal Ji is using, how much prayer he had with Guru Gobind Singh Ji Maharaj. He would recite, Maharaj, in his writings, by Nandlal Ji's writings, say, Ek din vajan wale vason prem surahi piti. So one day I drank this miraculous nectar from Guru Gobind Singh Ji Maharaj's hands. I kept thinking, repenting about the past and what, you know, Ogna had done and that I'd come to Guruji's sanctuary really late in my life. And there's that shabd, and Guru Gobind Singh Maharaj says, Aage sam chalo nandalala, whatever's happened in the past has happened. Hun tu Guru da sekhya, amrit shakya hoya. You don't need to think about what's happened in the past. Work forward, look ahead. So this is Hola Mahala from the eyes of Nandlal Ji. How should we celebrate it today? The first thing is that we need to attend Guru Sahib and get his darshan. We need to be in the sanctuary of Guruji tomorrow and the day after, every day really. Because remember, every day is a season of Basant, springtime, when you're seeing Guruji. Not only be there, but do seva of Guru Gobind Singh Maharaj. Shastran di seva karo. And not only that, in our households, we need to think about how active we are physically. Do we spend time keeping ourselves focused physically? Do we have time to do that? That's what I'm taking from it personally. Do we have that knowledge of the Nihang Singhs and how they are physically, in physical condition? Do we have that prem? And not only that, the majority of our gurukars and the way they're being run at this moment, they are bereft. They are without Naujawans. Naujawans need to be there to be able to contribute. If we're not there, we can't bring any change. We can't bring that summer back from Guru Gobind Singh Maharaj's time to now. If we play an active role in our communities, Maharaj does blessings on us, gives us blessings. And if we have that prem, that by Nanlalji Goya had, by seeing other Gursikhs, it's amazing. Whenever you see Visakhi, whenever you come across the day, Diwali or Visakhi, now Gurukars are well known. That's when Sangat comes. Even the person that you slander the most out of the committee, that day he will say Fateh to you, and you probably will say Fateh back to him on that day. On a Nagar Kirtan, everyone forgets all their differences all of a sudden. Everyone works together because that's what these Gurupurbs are meant to do. They take away your anxieties about other people and make you focus on the greatness of your Guru. So take what you can from this. I hope you found it useful. Today, the Khandpath Sahibs are going on in India at Sri Anandpur Sahib. Tomorrow, Pog Penene, Ethi Guru Karavichi Penene. But if you can tomorrow, spend time with Guru Gobind Singh Ji Maharaj in the way that Pai Nanlal Ji witnessed being next to Maharaj at that time. Pulna Chokani Maafi Bakshni Ji. Waheguru Ji Ka Khalsa. Waheguru Ji Ki Fateh.
1: So we are sitting in the Society of Saints, Tan Tan Sri Guru Granth Sahib Ji Maharaj's Hazuri. People who sit in the Society of Saints, in this Sangat, are referred to by Maharaj as very beautiful people. Se jan sohne jin saad sang behne. Those humble servants are great, and they look beautiful who sit in the Society of Saints. O jan sobni kane, jo Satguru Guru Granth Sahib Ji Maharaj Ji di ilahi saad sang vich baithde ne. Sache Paasha Kirpa Karan, Tan Tan Satguru Sri Guru Har Krishna Maharaj Ji, jo pichle danyan de vich assi gurpar banaye ne, unhan de itihas te thoda jiha channa paana chahunda haan. Naal hi jo agle hafte vich jo itihasik ghatna vapri si Sikh Pant vich, jo guru ka baag morcha hai, ode bare aap ji nu jankari deni hai. Aap ji kirpa karke isi tarah saj ke rehna, kyunki singh vi Birmingham to aaye ne, das vi Leicester rehnda aa, ki saada vi is guru ghar vich aana safal hai je aap ji kirpa karke isi tarah saje rehna. So the topic for today is Guru Ka Baag Morcha, which happened on the 9th of August in 1921. And also Guru Har Krishna Ji Maharaj's Jeevan, which has just passed in the last few days. We celebrated a Gurpurb belonging to Guru Har Krishna Ji Maharaj. When Gurujis came into this world, or when Gurujis left this world, or when Guruji sat on the throne, which is called Guriyai, we term those words as Gurpurbs, the days of the Gurus. And we celebrate those days. We think about the Guru on that day. I'm going to start off with Guru Ka Baag Morcha. Eh Guru Ka Baag Morcha kad hoya 1921 9 August nu. Te is morche de dauran ida mantav sade vaste ki a, jo sade vaste ਇਹਦੇ ਵਿੱਚ ਲੈਸਨ ਨੇ, ਸਬਕ ਨੇ, ਉਹ ਕੀ ਆ, ਉਹ ਜ਼ਰੂਰੀ ਹੈ ਸਾਡੇ ਵਾਸਤੇ, ਸਿੱਖ ਸੰਗਤ ਵਾਸਤੇ. ਦ ਲੈਸਨ ਫਰੋਮ ਗੁਰੂ ਕਾ ਬਾਗ ਮੋਰਚਾ ਆਰ ਵੈਰੀ ਇੰਪੋਰਟੈਂਟ ਐਂਡ ਵੈਰੀ ਐਵਰੀ ਇਤਿਹਾਸਿਕ ਐਵਰੀ ਹਿਸਟੋਰੀਕਲ ਥਿੰਗ ਦੈਟਸ ਹੈਪਨਡ ਇਨ ਦ ਸਿੱਖ ਪੰਥ ਆਲਵੇਜ਼ ਸਰਵਸ ਅ ਲੈਸਨ ਫੋਰ ਅਸ ਟੂ ਫੋਲੋ ਨਾਓ ਇਨ ਟੂਡੇਜ਼ ਟਾਈਮ. Maharaj says in Gurbani, Maharaj da bachan hai, Babaniya kahaniya put saput karein. That the words and the stories of our great forefathers are heard by those blessed children, putters and saputters. August 1921 ਅਸਲ ਵਿੱਚ ਜਿਹੜਾ ਗੁਰੂ ਕਾ ਬਾਗ ਮੋਰਚਾ ਆਇਆ ਇਹਦਾ ਅਸਥਾਨ ਦਾ ਥੋੜੀ ਜਾਣਕਾਰੀ ਆਪ ਨੂੰ ਦੇਣਾ ਚਾਹੁੰਦੇ ਹਾਂ ਸ਼ਾਇਦ ਆਪ ਦੀ ਸੰਗਤ ਵਿੱਚੋਂ ਜਾਣਦੇ ਵੀ ਹੋਣਗੇ ਅੰਮ੍ਰਿਤਸਰ ਸਾਹਿਬ ਲਾਗੇ ਇੱਕ ਪਿੰਡ ਆ ਘੁੱਕੇ ਵਾਲੀ ਜਿਹੜਾ ਨਾਂ ਆ ਤੇ ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਸਥਾਨ ਹੈ ਉਸਦਾ ਨਾਂ ਹੈ ਗੁਰੂ ਕਾ ਬਾਗ ਅਸਲ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਉੱਥੇ ਚਰਨ ਪਰਸੀ ਸਨ ਇਨ ਵਿਲੇਜ ਖੋਲ ਕੁੱਕੇਵਾਲੀ ਨਾਟ ਫਾਰ ਫਰੋਮ ਅੰਮ੍ਰਿਤਸਰ ਇਨ ਇੰਡੀਆ ਦੇਰ ਇਜ਼ ਅ ਗੁਰਦੁਆਰਾ ਦੈਟ ਬਿਲੋਂਗਸ ਟੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਟਸ ਫਰੋਮ ਦ ਟਾਈਮ ਆਫ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਟ ਹੈਪਨਡ ਦੇਅਰ ਥੋੜਾ ਜਿਹਾ ਜੋ ਉਥਾਨ ਕਾ ਆ ਉਸ ਜਗ੍ਹਾ ਦੀ ਸਕੇਤ ਮੰਡੀ ਤੋਂ ਇੱਕ ਰਾਜਾ ਆਇਆ ਸੀ ਗੁਰਸਿੱਖ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਵਾਸਤੇ ਤੇ ਉਸ ਵੇਲੇ ਸਤਿਗੁਰੂ ਮਹਾਰਾਜ ਬਾਣੀ ਪੜ੍ਹ ਰਹੇ ਸਨ ਦੱਖਣੀ ਓਂਕਾਰ ਉਸ ਬਾਣੀ ਵਿੱਚ ਇੱਕ ਪੰਕਤੀ ਪੜ੍ਹ ਰਹੇ ਸੀ ਮਹਾਰਾਜ ਕੇ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ ਵਾਟ ਹੈਪਨਡ ਇਨ ਦੈਟ ਪਲੇਸ ਅ ਕਿੰਗ ਫਰੋਮ ਦ ਪਲੇਸ ਆਫ ਸਕੇਤ ਮੰਡੀ ਕੇਮ ਟੂ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਿਦ ਅ ਸਿੱਖ ਐਂਡ ਵੈਨ The Raja walked into, when the king walked into the court of Guru Arjan Dev Ji Maharaj, Maharaj was reciting Bani. And the tuk that Maharaj recited was, Lekhna miti he sakhi jo likhya kartar. Ode arth us pangti de e san, ke je parmeshwar ne saade vaaste sara jeevan likhya hoya hai, karma anusar jo sanu milna, sara kuch likhya hoya hai, ਤੇ ਉਹ ਮੇਟ ਨਹੀਂ ਸਕਦਾ ਹੇ ਸਖੀ ਹੇ ਆਤਮਕ ਰੂਪ ਸਖੀ ਹੇ ਗੁਰਮੁਖ ਉਹ ਲੇਖ ਮੇਟ ਨਹੀਂ ਸਕਦੇ ਅਸੀਂ ਉਹਨੂੰ ਪੰਕਤੀ ਸੁਣੀ ਸੀ ਦਾ ਪੰਕਤੀ ਦਾ ਵਰਡ ਦਾ ਮਹਾਰਾਜ ਸਪੋਕ ਸੈਡ ਦਾ ਵਟਐਵਰ ਇਜ਼ ਰਿਟਨ ਫੋਰ ਅਸ ਕੈਨ ਨਾਟ ਬੀ ਚੇਂਜ ਕੈਨ ਨਾਟ ਬੀ ਅਰੇਜ਼ਡ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ ਵਟਐਵਰ ਇਜ਼ ਰਿਟਨ ਬਾਈ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਕੈਨੋਟ ਬੀ ਅਰੇਜ਼ਡ ਤੇ ਰਾਜਾ ਨੇ ਪ੍ਰਸ਼ਨ ਕੀਤਾ ਤੇ ਰਾਜਾ ਅਸ਼ਟ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਾਰਾਜ ਸਾਡੇ ਇੱਥੇ ਆਉਣ ਦਾ ਕੀ ਫਾਇਦਾ ਫਿਰ ਵਾਈ ਡੂ ਵੀ ਹੈਵ ਟੂ ਕਮ ਵਾਈ ਡੂ ਵੀ ਨੋ ਵਾਟਸ ਦ ਪੁਆਇੰਟ ਆਫ ਅਸ ਕਮਿੰਗ ਹੇਅਰ ਦੈਨ ਇਫ ਐਵਰੀਥਿੰਗ ਇਜ਼ ਰਿਟਨ ਹੀ ਹੈਡਨਟ ਰੀਅਲਾਈਜ਼ਡ ਉਹਨੂੰ ਇਹ ਨਹੀਂ ਸੀ ਗਿਆਤਾ ਇਹ ਉਹਨੂੰ ਗਿਆਨ ਨਹੀਂ ਸੀ ਕਿ ਜਿਹੜੇ ਸਾਹਮਣੇ ਬੈਠੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਗੁਰੂ ਨਾਨਕ ਅਕਾਲ ਪੁਰਖ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਉਹ ਪਰਮੇਸ਼ਰ ਹੀ ਸਨ ਉਹ ਲਿਖਣ ਵਾਲੇ ਤਾਂ ਆਪ ਹੀ ਸਨ ਤੇ ਜਿਹੜਾ ਲਿਖਣ ਵਾਲਾ ਸਾਹਮਣੇ ਬੈਠਾ ਹੋਵੇ ਉਹ ਇਰੇਜ਼ ਵੀ ਕਰ ਸਕਦਾ ਆ ਹੀ ਕੈਨ ਇਰੇਜ਼ ਇਟ ਰਾਧਾ ਡਿਡਨਟ ਨੋ ਦੈਟ ਰਾਧਾ ਡਿਡਨਟ ਨੋ ਕਿ ਜੇ ਪਰਮੇਸ਼ਰ ਨੇ ਲਿਖਿਆ ਹੋਇਆ ਚੀਜ਼ ਉਹ ਪਰਮੇਸ਼ਰ ਸਾਹਮਣੇ ਬੈਠਾ ਹੈ ਤੇ ਉਹ ਮਿਟਾ ਵੀ ਸਕਦਾ ਹੀ ਕੈਨ ਇਰੇਜ਼ ਪਰ ਮਹਾਰਾਜ ਸਾਹਿਬ ਨੂੰ ਉਸਨੇ ਸਮਝਾਉਣਾ ਸੀ ਸਤਿਗੁਰੂ ਮਹਾਰਾਜ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਆਰਾਮ ਕਰੋ ਆਰਾਮ ਕੀਤਾ ਦੂਸਰੇ ਦਿਨ ਸਤਿਗੁਰੂ ਮਹਾਰਾਜ ਕਹਿਣ ਲੱਗੇ ਰਾਜੇ ਤੁਸੀਂ ਸ਼ਿਕਾਰ ਕਰਦੇ ਹੋ ਕਹਿੰਦੇ ਹਾਂ ਕਰਦੇ ਹਾਂ ਚਲੋ ਸ਼ਿਕਾਰ ਚਲੀਏ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਰਾਜ ਨੂੰ ਲੈ ਕੇ ਚੱਲ ਪਏ ਨੈਕਸਟ ਡੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੈਡ ਟੂ ਦ ਰਾਜਾ ਡੂ ਯੂ ਲਾਈਕ ਹੰਟਿੰਗ ਐਂਡ ਹੀ ਸੈਡ ਆਈ ਡੂ ਹੀ ਗੋਜ਼ ਲੈਟਸ ਗੋ ਔਨ ਦ ਹੰਟ ਦੈਨ ਚਲੇ ਗਏ ਸ਼ਿਕਾਰ ਵਿੱਚ ਰਾਜਨ ਆਪਣਾ ਘੋੜੇ ਭਜਾਉਂਦੇ ਸੰਗਤ ਪਿੱਛੇ ਰਹਿ ਗਈ ਤੇ ਰਾਜਨ ਮੋਹਰੇ ਤੇ ਸ਼ਿਕਾਰ ਵੀ ਨਹੀਂ ਦਿਸਿਆ ਥੱਕ ਗਿਆ ਆਰਾਮ ਕਰਨ ਵਾਸਤੇ ਦਰਖਤ ਤੇ ਓਹਲੇ ਲੇਟ ਗਿਆ ਘੋੜਾ ਬਣਤਾ ਵਾਟ ਹੈਪਨ ਔਨ ਦ ਹੰਟ ਦ ਰਾਜਾ ਵੈਂਟ ਸੋ ਫਾਰ ਅਹੈਡ ਆਫ ਐਵਰੀਵਨ ਐਲਸ ਦੈਟ ਹੀ ਗੋਟ ਟਾਇਰਡ ਹੀ ਲੋਸਟ ਸਾਈਟ ਆਫ ਹਿਸ ਪ੍ਰੇ And the Raja slept under a tree to rest in the tree. As he slept, he has a dream. In the dream, he dies as a Raja. And he comes through so many different lifetimes until he's born again in the family of an undertaker. University Chandal said there, Punjabi. He's born into a low status family in India. And he has a massive parivar. And in that massive family, he dies again. And when he dies, he wakes up. So Rajan nu ek bhayanak supna aaya. Supne vich oh Raje de sharir vich marda aaya. Kai janman vich lang ke ohne chandalan de ghar vich janam lenda aaya. Chandalan de ghar lai ke janam kai ohde bacche hunde ne. Phir ohdi maut hundi aa. Te ohnu sab kuch disda aaya. End vich oh supne vich bacche usnu dafnaunde ne te jad dafnaunde ne ohnu hosh aaya te uth janda aaya. ਜੋ ਹੋਜੇ ਉਹ ਬੈਠਾ ਹੀ ਰਾਜਾ ਦਰਖਤ ਦੇ ਥੱਲੇ ਪਸੀਨਾ ਆ ਰਿਹਾ. So what happens when he sees in the dream that he's been buried alive in the dream, he wakes up and he's still the Raja with the tree tied, with the horse tied next to him, and he's wearing and he's relieved. ਫਿਰ ਕੀ ਹੁੰਦਾ? ਦੇਖੋ ਮਹਾਰਾਜ ਸਾਹਿਬ ਦੀ ਖੇਡ. ਉਹੀ ਚੰਡਾਲਾਂ ਦਾ ਪਰਿਵਾਰ ਜਿਹੜੇ ਬੱਚੇ ਸਨ ਉਹ ਆਉਂਦੇ ਨੇ ਸਾਹਮਣੇ ਤੇ ਕਹਿੰਦੇ, ਪਿਤਾ ਜੀ ਅਸੀਂ ਤਾਂ ਤੁਹਾਨੂੰ ਦਫਨਾ ਕੇ ਆਏ ਹਾਂ, ਤੁਸੀਂ ਇਹ ਰਾਜੇ ਦੇ ਕੱਪੜੇ ਇਹ ਕੀ ਖੇਲ ਆ? ਅਸੀਂ ਤਾਂ ਤੁਹਾਨੂੰ ਦਫਨਾ ਕੇ ਆਏ ਹਾਂ, ਤੁਸੀਂ ਤਾਂ ਮਰ ਗਏ ਸੀ ਤੇ ਹੁਣ ਤੁਸੀਂ ਫੇਰ ਇੱਥੇ ਬੈਠੇ ਆ ਰਾਜਿਆਂ ਦੇ ਕੱਪੜਿਆਂ ਵਿੱਚ. ਵਾਟ ਹੈਪਨਸ, ਦ ਸੇਮ ਫੈਮਿਲੀ ਦੈਟ ਹੀ ਵਾਸ ਬੋਰਨ ਇਨ ਟੂ, ਦ ਕਿਡਸ ਚੰਡਾਲਸ, ਹੀ ਦੋਸ ਕਿਡਸ ਕਮ ਟੂ ਰਾਜਾ ਐਂਡ ਸੇ, ਮਾਰ ਵਾਟ ਯੂ ਡੂਇੰਗ ਹੇਅਰ ਫਾਦਰ, ਵੀ ਜਸਟ ਬਰੀਡ ਯੂ ਇਨ ਦ ਗ੍ਰੇਵ, ਹਾਊ ਕਮ ਯੂ ਆਰ ਅਲਾਈਵ? We don't understand, how come you're alive, how come you're here? And the Raja hun darda hai, oh ta kehnda si eh ta supna si, sach kivein ho gaya? Ek pakho eh darda hai, ek pakho hun sochda hai, hun lave kidda hai, sara kuch utthe patni vi aa gayi, sara hi parivar aa gaya, piche vi ohdi raj vi hai, sab kuch hai, istriyan vi hai, sab kuch hai, te oh hun phas gaya Raja. The king is stuck. He's confused. He sees all these kids in front of him. He sees his wife. Chandalani is there as well. And he's got his wife back home in the palaces. And he's got his kids there and he's worried. Utho ta ka Guru Arjan Dev Ji Maharaj aa jande hain sangat naal. Satguru Maharaj kehnde, Rajan, ki gal aa? Maharaj nu unne sab kuch dassya. Maharaj kehnde ne, ਪਹਿਲਾਂ ਤੁਹਾਡਾ ਮਾਮਲਾ ਇਹ ਸੈੱਟ ਕਰ ਲਈਏ. ਪਰਿਵਾਰ ਨੂੰ ਕਹਿੰਦੇ ਉੱਥੇ ਜਾ ਕੇ ਦੇਖੋ ਜਿੱਥੇ ਤੁਸੀਂ ਦਫਨਾ ਕੇ ਆਏ ਆ, ਉੱਥੇ ਦੇਖੋ ਕਿ ਉੱਥੇ ਤੁਹਾਡੇ ਹੈ. ਪਰਿਵਾਰ ਗਿਆ, ਹਾਂ ਮਹਾਰਾਜ ਹੈ. ਫਿਰ ਇਹ ਤੁਹਾਡਾ ਪਿਓ ਨਹੀਂ ਹੋ ਸਕਦਾ, ਕਹਿੰਦੇ ਸੱਤ ਜੀ ਉਹ ਚਲ ਗਏ, ਚੰਡਾਲਾਂ ਦਾ ਪਰਿਵਾਰ ਚਲ ਗਿਆ. ਰਾਜਨ ਤੋਂ ਆਈ ਸ਼ਾਂਤੀ ਥੋੜੀ ਬਹੁਤੀ. ਰਾਜਾ ਗੋ ਹੈਪੀ ਬਿਕਾਜ਼ ਗੁਰੂ ਅਰਜਨ ਦੇਵ ਜੀ ਮਹਾਰਾਜ ਖੇਮ ਆਤਾ ਟਾਈਮ ਐਂਡ ਸੈਡ ਟੂ ਦ ਅੰਡਰਟੇਕਰਸ ਫੈਮਿਲੀ, ਗੋ ਐਂਡ ਚੈੱਕ ਦ ਗ੍ਰੇਵ. When they went to check the grave, they found their father in the grave and they said, fine, that can't be our father, it must be a lookalike. They left. Guru Arjan Dev Ji Maharaj kehne lage, Raj nu, bahut sama ho gaya, ghar ja ke aaram karo, kal nu sver nu darshan deo. They went back. Guru Arjan Dev Ji Maharaj said to the king, you rest and see me in the morning. ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਰਾਜਨ ਗਏ ਤੇ ਉਹ ਹੈਰਾਨ ਹੋਇਆ, ਕਿਉਂਕਿ ਸੁਪਨਾ ਵੀ ਆਇਆ, ਬਾਹਰ ਸ਼ਿਕਾਰ ਖੇਡਣ ਵਾਸਤੇ ਵੀ ਗਏ, ਮਰ ਕੇ ਰਾਜਨ ਵਿੱਚ ਸੁਪਨੇ ਵਿੱਚ ਫਿਰ ਚੰਡਾਲਾਂ ਦੇ ਘਰ ਜਨਮ ਲੈ ਕੇ, ਫਿਰ ਚੰਡਾਲਾਂ ਦਾ ਪਰਿਵਾਰ ਸਾਹਮਣੇ ਆਇਆ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ ਭਜਾਇਆ. ਸਮਝ ਨਹੀਂ ਪਈ ਕੀ ਹੋਇਆ. ਹੀ ਡਿਡਨਟ ਅੰਡਰਸਟੈਂਡ ਵਾਟ ਵਾਸ ਗੋਇੰਗ ਔਨ ਦ ਰਾਜਾ, ਸੀ ਹੈਡ ਲੋਡਸ ਆਫ ਕੁਐਸਚਨਸ. ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਗਏ, ਨਮਸਕਾਰ ਕੀਤੀ, ਖੜ ਕੇ ਬੇਨੀ ਕੀਤੀ, ਹੱਥ ਜੋੜ ਕੇ ਹੀ ਸਟੂਡ ਬਿਫੋਰ ਗੁਰੂ ਅਰਜਨ ਦੇਵ ਜੀ ਮਹਾਰਾਜ. ਮਹਾਰਾਜ ਕਹਿਣ ਲੱਗੇ ਕਿ ਤੁਸੀਂ ਪ੍ਰਸ਼ਨ ਕੀਤਾ ਸੀ ਦੋ ਦਿਨ ਪਹਿਲਾਂ. ਹਾਂਜੀ ਮਹਾਰਾਜ ਕੀਤਾ ਸੀ. ਤੁਸੀਂ ਬਾਣੀ ਪੜ੍ਹ ਰਹੇ ਸੋ ਤੇ ਆਪ ਜੀ ਕਹਿੰਦੇ ਸੀ, ਲੇਖ ਨਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ. ਮਹਾਰਾਜ ਕਹਿੰਦੇ ਹਾਂ ਪੜ੍ਹ ਰਹੇ ਸਨ. ਤੇ ਫਿਰ ਇਹ ਕੀ ਹੋਇਆ? ਮਹਾਰਾਜ ਕਹਿੰਦੇ ਜੋ ਹੋਣਾ ਸੀ ਤੇਰੇ ਜਨਮਾਂ ਵਿੱਚ ਅਗਲੇ ਜਨਮਾਂ ਵਿੱਚ ਉਹ ਸਭ ਸੁਪਨੇ ਵਿੱਚ ਹੀ ਦੂਰ ਕਰ ਦਿੱਤਾ. ਮਹਾਰਾਜ ਸਾਹਿਬ ਨੇ ਸਮਝਾਇਆ ਕਿ ਜਿਹੜੀ ਸੰਗਤ ਹੈ ਗੁਰੂ ਦੀ, ਇਸ ਦੀ ਸੇਵਾ ਨਾਲ, ਜਿਹੜੀ ਸੇਵਾ ਕਰਨੀ ਆ ਸੰਗਤਾਂ ਦੀ, ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਜਿਹੜਾ ਕਥਾ ਕੀਰਤਨ ਸੁਣਨਾ ਆ, ਇਸ ਦੇ ਨਾਲ ਸਾਰੇ ਕਰਮ ਨਿਸ਼ਾਵਰ ਹੋ ਜਾਂਦੇ ਨੇ, ਫਿਨਿਸ਼ ਹੋ ਜਾਂਦੇ ਨੇ। ਮਹਾਰਾਜ ਰਿਲੀਸਿਸ ਅਸ ਫਰੋਮ ਆਵਰ ਡੈਸਟੀਨੀ ਥਰੂ ਸਤਸੰਗਤ। ਇੱਥੇ ਬੈਠਣ ਨਾਲ, ਗੁਰੂ ਸਾਹਿਬ ਦੇ ਦਰਸ਼ਨ ਕਰਨ ਨਾਲ ਮਹਾਰਾਜ ਸਾਡੇ ਜਨਮਾਂ ਜਨਮਾਤਰਾ ਦੀ ਮੈਲ ਕੀ ਸਾਡੇ ਜਨਮ ਧੋ ਦਿੰਦੇ ਨੇ ਸੁਫਨੀ ਵਿੱਚ ਹੀ। ਮਹਾਰਾਜ ਨੇ ਸਮਝਾਇਆ ਸੀ, ਮਹਾਰਾਜ ਦਾ ਉਹਨੂੰ ਗਿਆਨ ਆਇਆ ਕਿ ਜੋ ਪਰਮੇਸ਼ਰ ਸਾਹਮਣੇ ਬੈਠੇ ਨੇ, ਜੇ ਇਹ ਲਿਖਣ ਵਾਲੇ ਨੇ ਤੇ ਇਹ ਮਿਟਾਉਣ ਵਾਲੇ ਆਪ ਹੀ ਨੇ। ਹਰੇਕੋ ਦਾਤਾ ਪੁਰਖ ਵਿਧਾਤਾ, ਵਨ ਦਾਤਾ ਵਨ ਪਰਮੇਸ਼ਰ ਗਿਵਸ ਟੂ ਐਵਰੀ ਵਨ, ਹੀ ਇਜ਼ ਦ ਕ੍ਰੀਏਟਰ ਆਫ ਆਵਰ ਡੈਸਟੀਨੀ। ਬਥੇਰੇ ਫਿਰਦੇ ਨੇ ਬਾਹਰ ਸੰਗਤਾਂ ਤੋਂ ਬਾਹਰ, ਬਥੇਰੇ ਭੰਬਲੇ ਭੁੱਸਿਆਂ ਵਿੱਚ ਫਸੇ ਹੋਏ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਗਤ ਜਿਹੜੀ ਕਰਦਾ ਉਹ ਤਰ ਜਾਂਦਾ, ਮਹਾਰਾਜ ਸਾਹਿਬ ਕਿਰਪਾ ਕਰ ਦਿੰਦੇ ਨੇ। ਉਸ ਪਵਿੱਤਰ ਸਥਾਨ ਦੀ ਵਹਿ ਦਾ ਰਾਜ ਆ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਸ ਗੁਰਦੁਆਰਾ ਦਾ ਨਾਂ ਹੈ ਗੁਰੂ ਕਾ ਬਾਗ। 1921 ਵਿੱਚ ਮਹੰਤਾਂ ਦੇ ਪਾਸ ਉਹਦੀ ਸੇਵਾ ਚੱਲ ਗਈ ਸੀ। ਜਿਹੜਾ ਮਹੰਤ ਕੰਟਰੋਲ ਕਰਦਾ ਸੀ ਉਸ ਗੁਰਦੁਆਰਾ ਦਾ, ਉਹਦਾ ਨਾਂ ਸੀ ਸੁੰਦਰਦਾਸ, ਤੇ ਉਹਦੇ ਨਾਂ ਤਾਂ ਵਧੀਆ ਸੀ ਉਹਦਾ ਸੁੰਦਰਦਾਸ, ਪਰ ਉਹਦੇ ਲੱਛਣ ਜਿਹੜੇ ਸੀ ਉਹ ਠੀਕ ਨਹੀਂ ਸਨ। ਕੁਕਰਮ ਕਰਦਾ ਸੀ ਉੱਥੇ ਗੁਰੂ ਘਰ ਵਿੱਚ ਬੈਠ ਕੇ, ਮਾਇਆ ਆਪਣੇ ਵਾਸਤੇ ਵਰਤਦਾ ਸੀ ਉਹ, ਤੇ ਹੋਰ ਵੀ ਬਹੁਤ ਕੁਕਰਮ ਕਰਦਾ ਸੀ। ਸੌਦਾ ਗੁਰਦੁਆਰਾ ਵੈ ਗੁਰੂ ਅਰਜਨ ਦੇਵ ਜੀ ਮੈਂ ਦਾ ਸਿੱਖ, ਉੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਗਏ ਸਨ। ਮਹਾਰਾਜ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ, ਉੱਥੇ ਕਿਹਾ ਸੀ ਕਿ ਇੱਥੇ ਫੁੱਲ ਬੂਟੇ ਆਦਿਕ ਲਾਓ, ਤੇ ਉੱਥੇ ਬਹੁਤ ਸੋਹਣੇ ਬਾਗ ਲੱਗੇ ਸਨ। ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਵਿਜਿਟ ਦਾ ਗੁਰਦੁਆਰਾ। ਇਨ 1921 ਅ ਮਹੰਤ ਬਾਈ ਦਾ ਨੇਮ ਆਫ ਸੁੰਦਰ ਦਾਸ ਹੈਡ ਟੇਕਨ ਕੰਟਰੋਲ ਆਫ ਦਾ ਗੁਰਦੁਆਰਾ, ਐਂਡ ਹੀ ਵਾਜ਼ਨਟ ਰਨਿੰਗ ਇਟ ਇਨ ਦ ਵੇ ਇਟ ਸ਼ੁੱਡ ਬੀ ਰਨ, ਹੀ ਵਾਜ਼ ਡੂਇੰਗ ਬੈਡ ਥਿੰਗਸ, ਹੀ ਵਾਜ਼ ਯੂਜ਼ਿੰਗ ਦ ਸੰਗਤ ਆਫ ਦ ਮਾਇਆ ਦ ਮਨੀ ਆਫ ਦ ਸੰਗਤ ਫੋਰ ਹਿਸ ਓਨ ਵਰਥ ਫੋਰ ਹਿਸ ਓਨ ਸੈਲਫਿਸ਼ ਨੀਡਸ। ਦੇਰ ਵਾਜ਼ ਨੋ ਰੈਸਾਈਟਲ ਆਫ ਬਾਣੀ, ਦੇਰ ਵਾਜ਼ ਨੋ ਉਪਦੇਸ਼ ਟੂ ਦ ਸੰਗਤ, ਉੱਥੇ ਕੋਈ ਉਪਦੇਸ਼ ਨਹੀਂ ਹੁੰਦਾ ਸੀ ਸੰਗਤ ਨੂੰ। ਤੇ ਸੰਗਤ ਨੇ ਬਹੁਤ ਭਾਰੀ ਇਕੱਠ ਕੀਤਾ, massive sangat got together, hundreds and thousands of Sikhs, and they went to that Gurdwara Sahib. Sundar Das nu bithal ke ohde kol koi shartan banwaiyan ke eh shartan manzoor hai ke itthe prabandh changi tarah chalna chahida, eh unhane note kite, oh manya vi. So the sangat got together, Sundar Das was sat in front and they said, these are the points you have to follow, you have to follow these points and make sure you run the Gurdwara properly. He agreed to them. As soon as he agreed to them, jad sangat chal gayi, phir ohi kaam vich pa gaya, phir ohi gal karna paya jide mare ko karm karda si oh. He didn't listen to the sangat. Phir sangatan ne ikatth kita, ik committee banai jide gurudwara prabandhak committee si us vele di, unhan ne ikatth kita 11 bandiyan di committee banai, te eh elan kita ke assi 5 singh bhejne ne ਉਥੋਂ ਗੁਰੂ ਕੇ ਬਾਗ ਚ ਲੰਗਰ ਦੇ ਬਾਲਣ ਕੱਟਣ ਵਾਸਤੇ। ਸੋ ਦੇ ਮੇਡ ਅ ਪਲਾਨ ਦ ਸਿੱਖ ਸੰਗਤ, ਐਂਡ ਦੇ ਅਗਰੀਡ ਟੂ ਸੈਂਡ 5 ਸਿੰਘਸ ਟੂ ਕੱਟ ਵੁੱਡ ਇਨ ਦ ਬਾਗ, ਦ ਓਰਕਿਡ ਵਿਚ ਬਿਲੋਂਗ ਟੂ ਗੁਰੂ ਤੇਗ ਬਹਾਦਰ ਜੀ ਮਹਾਰਾਜ, ਦ ਹਾਊਸ ਦ ਪ੍ਰੋਪਰਟੀ ਆਫ ਦ ਗੁਰੂ। ਜਦ ਉਹ 5 ਸਿੰਘ ਗਏ, 9 ਅਗਸਤ ਨੂੰ ਸੁੰਦਰਦਾਸ ਨੇ ਪਕੜ ਕੇ ਗੋਰਿਆਂ ਦੇ ਸ਼ਹਿਰ ਨਾਲ, ਹੀ ਵਾਜ਼ ਇਨ ਅਗਰੀਮੈਂਟ ਵਿਦ ਦ ਬ੍ਰਿਟਿਸ਼ ਐਟ ਦੈਟ ਟਾਈਮ, ਦੇ ਇੰਪ੍ਰਿਜ਼ਨਡ ਦ 5 ਸਿੱਖਸ, ਉਹਨਾਂ ਦੀ ਕੁੱਟਮਾਰ ਕੀਤੀ, ਉਹਨਾਂ ਤੇ ਫਾਲਸ ਕੇਸ ਜਾਲੀ ਕੇਸ ਪਾ ਕੇ ਉਹਨਾਂ ਨੂੰ 6-6 ਮਹੀਨਿਆਂ ਦੇ ਵਿੱਚ ਜੇਲ੍ਹ ਵਿੱਚ ਪਾ ਦਿੱਤਾ। ਵਾਟ ਹੈਪਨਡ, ਸੁੰਦਰਦਾਸ ਗੋਟ ਦੋਸ 5 ਸਿੰਘਸ ਵਿਦ ਦ ਏਡ ਆਫ ਦ ਬ੍ਰਿਟਿਸ਼, ਐਂਡ ਦੇ ਇੰਪ੍ਰਿਜ਼ਨ ਦ 5 ਸਿੱਖਸ, ਦੇ ਬਾਟਰਡ ਦਮ, ਦੇ ਟੋਰਚਰਡ ਦਮ, ਐਂਡ ਦੇ ਪੁੱਟ ਅ ਫਾਲਸ ਕੇਸ ਔਨ ਦੈਮ ਦੈਟ ਦੇ ਵਰ ਥੀਵਸ, ਐਂਡ ਦੇ ਗੋਟ ਇੰਪ੍ਰਿਜ਼ਨ ਫੋਰ 6 ਮੰਥਸ। ਸੰਗਤਾਂ ਵਿੱਚ ਬਹੁਤ ਭਾਰੀ ਰੋਸ ਉੱਠਿਆ। ਫਿਰ ਪਤਾ ਕੀ ਹੋਇਆ, ਫਿਰ ਤਾਂ ਬਸ ਕਹਿਣ ਦੀ ਲੋੜ ਸੀ, ਕੁਰਬਾਨੀਆਂ ਵਾਸਤੇ ਸਿੰਘ ਹਾਜ਼ਰ ਹੋ ਗਏ, ਸੰਗਤਾਂ ਹਾਜ਼ਰ ਹੋ ਗਈਆਂ। ਰੋਜ਼ ਅਕਾਲ ਤਖਤ ਸਾਹਿਬ ਤੋਂ 1100 ਬੰਦਾ ਜਥਿਆਂ ਵਿੱਚ ਜਾਂਦਾ ਰਿਹਾ ਗੁਰੂ ਕੇ ਬਾਗ ਤੇ। ਸੋ 100 ਪੀਪਲ ਐਵਰੀ ਡੇ ਫਰੋਮ ਅਕਾਲ ਤਖਤ ਸਾਹਿਬ, ਫਰੋਮ ਦੈਟ ਡੇ ਔਨਵਰਡਸ, ਵੁੱਡ ਗੋ ਇਨ ਪ੍ਰੋਟੈਸਟ ਟੂ ਗੁਰੂ ਕਾ ਬਾਗ ਮੋਰਚਾ ਗੁਰਦੁਆਰਾ, ਟੂ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ, ਐਂਡ ਆਲ ਦੋਜ਼ 100 ਵੁੱਡ ਗੈਟ ਅਰੈਸਟਿਡ, ਦੇ ਵੁੱਡ ਗੈਟ ਇੰਪ੍ਰਿਜ਼ਨਡ। they get tortured, they get lathi charged, they get beaten by lathiyan. Oh, saasa jathiyan da singh kai behosh hone. Sangat ji, 5,500 sikh jailan vich band ho gaya us vele. Guru ke baad de morche vich. 5,500, just over 5,500 Sikhs were imprisoned just for doing that seva. And look, Gurdwara kis basis te baneya si, Guru Arjan Dev Ji Maharaj di bakshish si us raje te. Usnu samjhaya si ke atma ki hundi ya, karam ki hunda ya. Te karam nu nishan khalsa soye, jo karam ko saara hai. Bhai Nand Lal Ji de bachan. Jira khalsa ya, oh apne karam nu saarda ya. Te nishani ki ya karam saaran di. What is the nishani for us when we know that our karam have been washed away? When our previous lekha has been washed away? Bhai Veer Singh Ji de chithiyan padho. Bhai Veer Singh Ji ne ਲਿਖਿਆ ਹੋਇਆ ਆਪਣੀ ਚਿੱਠੀਆਂ ਵਿੱਚ ਜਿਹੜੇ ਉਹਨਾਂ ਦੀ ਚਿੱਠੀਆਂ ਪ੍ਰਕਾਸ਼ਕ ਹੋਈਆਂ ਭਾਈ ਵੀਰ ਸਿੰਘ ਜੀ ਬਹੁਤ ਵੱਡੇ ਮਹਾਂਪੁਰਖ ਹੋਏ ਨੇ ਉਹਨਾਂ ਨੇ ਇਹ ਲਿਖਿਆ ਕਿ ਜਦ ਰਸ ਆਉਣ ਲੱਗ ਪਏ ਬਾਣੀ ਵਿੱਚੋਂ ਜੇ ਅਸੀਂ ਪੜ੍ਹਦੇ ਹਾਂ ਸਿਮਰਨਾ ਹੀ ਰਸ ਆਉਣ ਲੱਗ ਪਏ ਉਦੋਂ ਸਮਝ ਲਓ ਕਿ ਸਾਡੇ ਕਰਮ ਸਰ ਗਏ ਨੇ ਪਿਛਲੇ ਫ੍ਰੀ ਰੈਕੋਰਡ ਹੋ ਗਿਆ ਜੋ ਤੁਸੀਂ ਹੁਣ ਕਰੋਗੇ ਉਹ ਪਾਓਗੇ ਸੋ ਇਸ ਕਰਕੇ ਭਾਈ ਵੀਰ ਸਿੰਘ ਜੀ ਸਾਹਿਬ ਦਾ ਹਾਊ ਡੂ ਵੀ ਨੋ ਵਮ ਕਰਮ ਆਰ ਰਿਪਟ or burnt away, we know them when we get a rush from reciting Bani, from reciting the Japji Sahib, and you feel bliss inside you. You get a sublime taste in your mouth. Udo samjhe ke karam saade finish ho gaye ne, shavar ho gaye ne. So for the sanctity of the Guru Ghar de adab satkar vaaste, shaan shaukat vaaste, unna sikha ne shahidiyan paiyan, do singh shahid ho gaye san us vele, ਉਹ ਸਿੱਖਾਂ ਨੇ ਜੇਲਾਂ ਕੱਟੀਆਂ 5,500 ਸਿੱਖ ਇੱਕ ਸਾਲ ਪੂਰਾ ਲੱਗਿਆ ਸੀ ਮੋਰਚੇ ਨੂੰ ਫਿਰ ਉਹ ਸਮਾਪਤ ਹੋਇਆ ਸੀ ਜਿੱਤ ਹੋਈ ਸੀ ਖਾਲਸੇ ਪੰਥ ਦੀ ਸੁੰਦਰ ਦਾਸ ਨੇ ਚਾਬੀਆਂ ਫੜਾਈਆਂ ਸੀ ਉਹ ਫਿਰ ਗੁਰੂ ਘਰ ਪ੍ਰਬੰਧਕ ਕਮੇਟੀ ਦੇ ਥੱਲੇ ਆ ਗਿਆ ਸੀ ਗੁਰੂ ਕਾ ਬਾਗ ਸੋ ਦਾ ਗੁਰੂ ਘਰ ਆਫਟਰ ਅ ਈਅਰ ਆਫ ਸਟਰਗਲ ਆਫਟਰ ਈਅਰ ਆਫ ਪ੍ਰੋਟੈਸਟ ਫਰੋਮ ਦ ਸਿੱਖ ਸੰਗਤ ਵਾਸ ਫਾਈਨਲੀ ਫਰੀਡ ਟੂ ਸਿੰਘਸ ਵਰ ਸ਼ਹੀਦ ਓਵਰ ਦੈਟ ਮੋਰਚਾ ਐਂਡ ਦੈਟ ਡੇ ਦੈਟ ਦ ਫਾਈਵ ਸਿੰਘਸ ਗੋਟ ਅਰੈਸਟਡ was the 9th of August. The Shuruwat of the Morcha was the 9th of August, 1921. So, Guru Ghar kivein honne chahide ne? Ithe pehle vari darshan karan nu samaan lag gaya, iska Guru Ghar te. Bahut nahal hoya. Je Raj da ghar hai, saade Maharajan ke Maharaja Tan Tan Sri Guru Granth Sahib Ji Maharaj, eho je sthan sobde ne Guru Sahib vaste. Par soban taan, je prachar sahi hove ithon, ਜੇ ਕਥਾ ਕੀਰਤਨ ਕਰਨ ਵਾਸਤੇ ਸਮਾਂ ਹੋਵੇ ਢਾਡੀਆਂ ਨੂੰ ਸੁਣ ਕੇ ਖੁਸ਼ੀ ਹੋਈ ਕਈ ਗੁਰੂ ਘਰ ਇਹੋ ਜਿਹੇ ਨੇ ਇਸ ਕੰਟਰੀ ਵਿੱਚ ਇਸ ਇੰਗਲੈਂਡ ਵਿੱਚ ਹੀ ਕਿ ਢਾਡੀਆਂ ਨੂੰ ਸਮਾਂ ਨਹੀਂ ਮਿਲਦਾ ਪਤਾ ਨਹੀਂ ਕੀ ਪ੍ਰਬੰਧਕ ਚ ਮਨ ਚ ਹੁੰਦਾ ਆ ਕਿ ਵੀ ਡੋਂਟ ਗਿਵ ਟਾਈਮ ਟੂ ਪੀਪਲ ਆਮ ਵੈਰੀ ਫੋਰਚੂਨੇਟ ਵੀ ਗੇਟਿੰਗ ਪ੍ਰਚਾਰ ਹੇਅਰ ਔਨ ਦ ਸਟੇਜ ਵੈਰੀ ਲੱਕੀ ਦੈਟ ਵੀ ਗੇਟਿੰਗ ਪ੍ਰਚਾਰ ਇਨ ਇੰਗਲਿਸ਼ Otherwise, there's committees in this country which don't allow prachar in English to be done for young people. That's the state of affairs. What can we learn from the sakka of Guru Ka Bagh? We can learn three things. Guru Ghar should be, they should give time for sangat and seva and simran. Oh, Guru Ghar ki hai jithe katha kirtan nahi hunda. Guru Ghar oh ne jithe katha kirtan hove, seva hove, karam nishavar ho sakan. ਪ੍ਰਾਣੀ ਨੂੰ ਪਰਮੇਸ਼ਰ ਨਾਲ ਮਿਲਾਪ ਕਰਨ ਦਾ ਸਮਾਂ ਮਿਲ ਜਾਵੇ ਬਹੁਤ ਵੱਡੀ ਗੱਲ ਆ ਦੂਜਾ ਕਾਰਨ ਦ ਸੈਕਿੰਡ ਥਿੰਗ ਉੱਥੇ ਪੜ੍ਹਾਈ ਜਾਵੇ ਗੁਰਮਤ ਵਿਦਿਆ ਵਿਦਿਆ ਵੀ ਕਈ ਤਰ੍ਹਾਂ ਦੀ ਹੁੰਦੀ ਆ ਇੱਕ ਹੁੰਦੀ ਆ ਜਿਹੜੀ ਅਸੀਂ ਸੰਸਾਰੀ ਵਿਦਿਆ ਪੜ੍ਹਦੇ ਹਾਂ ਸਕੂਲਾਂ ਕਾਲਜਾਂ ਵਿੱਚ ਜ਼ਰੂਰੀ ਆ ਮਹਾਰਾਜ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜੇ ਵਿਦਿਆ ਪੜ੍ਹਨੀ ਆ ਉਸਨੂੰ ਵਿਚਾਰ ਕੇ ਜਿਹੜੀ ਵਿਦਿਆ ਪੜ੍ਹੀ ਹੋਈ ਆ ਜਿਹੜੀ ਜੋਬ ਅਸੀਂ ਲੈਂਦੇ ਹਾਂ ਉਹ ਪਰਉਪਕਾਰ ਤੇ ਲਾਉਣ ਦੀ ਉਹ ਕੋਸ਼ਿਸ਼ ਕਰਨੀ ਆ ਇਹ ਨਾ ਹੋਵੇ ਕਿ ਸਿਰਫ ਮਾਇਆ ਦੇਖੀ ਜਾਣ ਕਿ 30,000 ਸੈਲਰੀ ਹੋ ਗਈ ਬਸ ਹੁਣ ਚੱਕਦੀ ਫਿੱਟੇ ਬਸ ਇਹ ਨਹੀਂ ਗੱਲ ਬਣਨੀ ਜੋਬਾਂ ਨਾਲ ਨਹੀਂ ਸਿਰਫ ਸਰਨਾ ਹੈਗਾ ਪਰਉਪਕਾਰ ਵਾਸਤੇ ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਪਰਉਪਕਾਰ ਕੀ ਹੁੰਦਾ ਆ ਪਰ ਦਾ ਮਤਲਬ ਹੁੰਦਾ ਪਰਾਏ ਵਾਸਤੇ ਉਪ ਦਾ ਮਤਲਬ ਹੁੰਦਾ ਨੇੜੇ ਹੋ ਕੇ ਕਾਰ ਦਾ ਮਤਲਬ ਹੁੰਦਾ ਉਸਦੀ ਸਹਾਇਤਾ ਕਰਨੀ So Maharaj says that the function of a Gurukar should be, there should be katha and kirtan, and we should be listening. And there should be access to vidya, knowledge.

ਇਹ ਗੁਰੂ ਘਰ ਦੀ ਫੰਕਸ਼ਨ ਆ। ਗੁਰੂ ਘਰਾਂ ਵਿੱਚ ਸੰਥਿਆ ਹੋਣੀ ਚਾਹੀਦੀ ਆ, ਬਹੁਤ ਅੱਤ ਜ਼ਰੂਰੀ ਹੈ। ਤੇ ਸੰਥਿਆ ਉੱਥੋਂ ਹੋਵੇ ਜਿਹੜੇ ਉਸਤਾਦ ਬਾਬਾ ਦੀਪ ਸਿੰਘ ਜੀ ਨੂੰ ਜਾ ਕੇ ਕਨੈਕਸ਼ਨ ਲਾ ਸਕਣ, ਕਿਉਂਕਿ ਬਾਬਾ ਦੀਪ ਸਿੰਘ ਜੀ ਵਿਦਿਆਰਥੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੋਏ ਨੇ, ਤੇ ਉਹਨਾਂ ਤੋਂ ਬਾਅਦ ਸੀਨੇ ਵੀ ਸੀਨੇ ਆਉਂਦੇ ਹੋਏ ਬਾਰਵੇਂ ਜਥੇਦਾਰ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਕਰਤਾਰ ਸਿੰਘ ਜੀ ਤੇਰਵੇਂ ਜਥੇਦਾਰ, ਤੇ ਚੌਦਵੇਂ ਜਥੇਦਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਉਹ ਅਰਥਾਂ ਦੀ ਪ੍ਰਣਾਲੀ ਹਜੇ ਵੀ ਚੱਲਦੀ ਆ। ਕਾਰਜਕਾਰੀ ਮੁਖੀ ਬਾਬਾ ਠਾਕੁਰ ਸਿੰਘ ਜੀ, ਤੇ ਜਿਹੜੇ ਸਿੰਘ ਵਿਦਿਆ ਪੜ੍ਹੇ ਨੇ, ਦੇ ਵਿਲ ਬੀ ਅਪ ਟੂ ਟੈਲ ਯੂ, ਦੋਜ਼ ਪੀਪਲ ਹੂ ਲਰਨ ਨੌਲੇਜ ਫਰੋਮ ਦੀਸ ਲਰਨਿੰਗ ਗੁਰਸਿੱਖਸ, ਯੂ ਕੈਨ ਟ੍ਰੇਸ ਦਮਸੈਲਵਸ ਆਲ ਦ ਵੇ ਟੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦੇ ਕੈਨ ਐਕਸਪਲੇਨ ਟੂ ਯੂ ਦ ਮੀਨਿੰਗ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਿਦਿਆ ਦੋ ਤਰ੍ਹਾਂ ਦੀ ਹੁੰਦੀ ਆ। ਗੁਰਸਿੱਖ ਵਾਸਤੇ ਪੰਜ ਸੰਸਕਾਰ ਹੁੰਦੇ ਨੇ। ਵੈਨ ਯੂ ਟੇਕ ਅੰਮ੍ਰਿਤ, ਦੇ ਟੈਲ ਦ ਪੰਜ ਪਿਆਰੇ, ਟੈਲ ਯੂ ਫਾਈਵ ਸਟੇਜ ਇਜ਼ ਦ ਇੰਪੋਰਟੈਂਟ ਇਨ ਆਰ ਲਾਈਫ ਐਂਡ ਦੇ ਆਰ ਇਨ ਓਰਡਰ। ਉਹ ਓਰਡਰ ਵਿੱਚ ਦੱਸੇ ਹੁੰਦੇ ਨੇ। ਮਹਾਰਾਜ ਦੀ ਚਲਾਈ ਹੋਈ ਮਰਿਆਦਾ, ਜਨਮ ਸੰਸਕਾਰ, ਫਸਟ ਯੂ ਬੋਰਨ, ਦੇਰ ਇਜ਼ ਅ ਵੇ ਆਫ ਬੀਇੰਗ ਬੋਰਨ ਇਨ ਗੁਰਸਿੱਖੀ ਐਜ਼ ਵੈਲ, ਵੀ ਹੈਵ ਗਾਟ ਟਾਈਮ ਟੂ ਗੋ ਇਨ ਟੂ ਇਟ। ਦੈਨ ਵਿਦਿਆ ਸੰਸਕਾਰ, ਦ ਸੈਕੰਡ ਸਟੇਜ ਇਜ਼ ਵਿਦਿਆ, ਐਂਡ ਨਾਟ ਓਨਲੀ ਦੁਨਿਆਵੀ ਲਾਈਕ GCSEs ਇਨ ਸਕੂਲਸ ਐਂਡ ਸਟਫ ਲਾਈਕ ਦੈਟ, but also learning santhya. Santhya means the correct pronunciation of Gurbani, Guru Granth Sahib Ji Maharaj's sayings. Once you start learning, there's a syllabus for it. Ode vaste vi syllabus hai. Pehla akharan da, phir Japji Sahib, phir baki nitnem, phir panch granthi, phir 22 phir bhagat bani, phir pehli sanch Guru Granth Sahib Ji Maharaj, phir dusri, ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਹਿਜ ਪਾਠ, ਫਿਰ ਦਸ ਗ੍ਰੰਥੀ, ਸ੍ਰੀ ਦਸਮ ਗ੍ਰੰਥੀ ਦੀ ਬਾਣੀ। ਇਜ਼ ਅ ਮਸਿਵ ਸਿਲੇਬਸ। ਤੇ ਅੱਜ ਪ੍ਰੋਬਲਮ ਕੀ ਆ? ਪ੍ਰੋਬਲਮ ਇਹ ਕੀ ਆ? ਇਹ ਆ ਕਿ ਜਿਹੜੇ ਪ੍ਰਚਾਰਕ ਹੁੰਦੇ ਨੇ ਉਹ ਉਸ ਸਿਲੇਬਸ ਦੇ ਵਿੱਚ ਘੜੇ ਹੋਏ ਨਹੀਂ ਹੁੰਦੇ, ਤੇ ਉਸ ਸਿਲੇਬਸ ਚ ਨਹੀਂ ਲੰਘੇ ਹੋਏ, ਫਿਰ ਉਹਨਾਂ ਨੇ ਸ਼ਰਧਾ ਭਾਵਨਾ ਕੀ ਉਠਾਉਣੀ ਹੈ ਸੰਗਤ ਵਿੱਚ? ਵਾਟ ਆਰ ਦੇ ਗੋਇੰਗ ਟੂ ਗਿਵ ਟੂ ਦ ਸੰਗਤ? ਸਤਿਗੁਰੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜੀਵਨ ਬਹੁਤ ਅਲੌਕਿਕ ਹੈ, ਐਂਡ ਇਟ ਲਿੰਕਸ ਇਨ ਵਿਦ ਵਿਦਿਆ ਐਜ਼ ਵੈਲ। ਮਹਾਰਾਜ ਸੈਜ਼, ਯੂਜ਼ ਯੂਰ ਵਿਦਿਆ, ਯੂਜ਼ ਯੂਰ ਨੌਲੇਜ, ਦੁਨਿਆਵੀ ਨੌਲੇਜ, ਟੂ ਡੂ ਗੁੱਡ ਫਾਰ ਅਦਰ ਪੀਪਲ, ਗੋ ਨੇਅਰ ਦਮ, ਵਰਕ ਵਿਦ ਦਮ, ਯੂਜ਼ ਯੂਰ, ਇਫ ਯੂ ਆਰ ਕਰੀਅਰ ਮਾਈਂਡਡ, ਯੂਜ਼ ਯੂਰ ਕਰੀਅਰ ਟੂ ਡੂ ਗੁੱਡ ਫਾਰ ਪੀਪਲ। ਬਹੁਤ ਜਾਣੇ ਪ੍ਰੋਫੈਸ਼ਨਲ ਲੋਕ ਗੁਰਸਿੱਖ ਬਣੇ ਹੋਏ ਨੇ ਇਸ ਕੰਟਰੀ ਵਿੱਚ। ਆਪਣੀ ਵਿਦਿਆ ਸਭ ਤੋਂ ਵਧੀਆ ਇਹ ਚੀਜ਼ ਆ ਕਿ ਜੇ ਆਪਣੀ ਰਹਿਤ ਰੱਖੋਗੇ, ਤੇ ਬੱਚੇ ਆਪੇ ਹੀ ਗੋਰਿਆਂ ਦੇ ਦੇਖੋਗੇ ਕਿ ਇਹ ਰਹਿਤਵਾਨ ਗੁਰਸਿੱਖ ਅੰਮ੍ਰਿਤਧਾਰੀ ਜਾਰਾ ਪ੍ਰਕਾਸ਼ ਕਰਕੇ ਟੀਚਰ ਹੈ ਮੇਰਾ। ਉਹ ਆਪ ਪੁੱਛੋਗੇ, ਹੈਗੇ ਨੇ ਗੁਰਮੁਖ ਪਿਆਰੇ ਇਸ ਕੰਟਰੀ ਵਿੱਚ ਜਿਹੜੇ ਇਸ ਤਰ੍ਹਾਂ ਹੈਗੇ ਨੇ ਪ੍ਰੋਫੈਸ਼ਨਲ, ਕੰਪਰੋਮਾਈਜ਼ ਜਿਹੜੇ ਨਹੀਂ ਕਰਦੇ ਸਿੱਖੀ ਨਾਲ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜੀਵਨ, ਸਮਾਂ ਬਹੁਤ ਸੀਮਿਤ ਆ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਪਿਤਾ ਜੀ ਧੰਨ ਧੰਨ ਸਤਿਗੁਰੂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਮਹਾਰਾਜ ਜੀ, ਜਿਨ ਨੇ ਬਾਣੀ ਦਾ ਸਤਿਕਾਰ ਕੀਤਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਨਹੀਂ ਸਿੱਖ ਮਾਰਾ। ਮਹਾਰਾਜ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਗੁਰੂ ਹਰ ਰਾਏ ਜੀ ਮਹਾਰਾਜ ਦਾ ਬਚਨ ਸੀ, ਜਿਹੜੀ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਅਦਬ ਸਤਿਕਾਰ ਨਹੀਂ ਕਰਦਾ, ਉਹਨੂੰ ਮੇਰਾ ਸਿੱਖ ਨਾ ਜਾਣਿਓ। ਗੁਰੂ ਹਰ ਰਾਏ ਜੀ ਮਹਾਰਾਜ ਦੇ ਬਚਨ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਪਿਤਾ ਜੀ ਗੁਰੂ ਹਰ ਰਾਏ ਜੀ ਮਹਾਰਾਜ, ਦਾ ਫਾਦਰ ਆਫ ਗੁਰੂ ਹਰਕ੍ਰਿਸ਼ਨ ਜੀ ਦਾ 8th ਗੁਰੂ ਵਾਸ ਗੁਰੂ ਹਰ ਰਾਏ ਜੀ ਮਹਾਰਾਜ। ਮਾਤਾ ਕ੍ਰਿਸ਼ਨ ਕੌਰ ਜੀ, ਮਦਰ ਵਾਸ ਮਾਤਾ ਕ੍ਰਿਸ਼ਨ ਕੌਰ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਖੇਮ ਦ ਗੁਰਗੱਦੀ ਬਿਟਵੀਨ ਦ ਏਜ ਆਫ 5 ਐਂਡ 6, 5 ਈਅਰਸ ਓਲਡ ਏਜ, ਦਿਸ ਇਜ਼ ਮਾਈ ਸਿੱਖੀ। ਗਿਆਨ ਦ ਨੌਲੇਜ ਕੈਨ ਬੀ ਗਿਵਨ ਟੂ ਐਨੀ ਪਰਸਨ ਆਫ ਐਨੀ ਏਜ, ਸਪਿਰਚੁਅਲ ਨੌਲੇਜ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਹਾਰਡ ਇਟ ਫਰੋਮ ਬਰਥ। ਗੁਰੂ ਸਾਹਿਬ, ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਵਾਸ ਗੁਰੂ ਫੋਰ ਟਿਲ ਦ ਏਜ ਆਫ ਅਬਾਊਟ 7 to 8, 2.5-3 ਈਅਰਸ ਉਹਨੇ ਸਹੀ ਆਨ ਦ ਗੁਰਗੱਦੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਵੈਨ ਯੂ ਲੁੱਕ ਐਟ ਦੇਅਰ ਲਾਈਫ, ਇਸ ਇੰਪੋਰਟੈਂਟ ਐਸਪੈਕਟਸ ਫਰੋਮ ਦ ਲਾਈਫ, ਦੇ ਲਿਸਨ ਟੂ ਦ ਓਰਡਰ ਆਫ ਦ ਪੇਰੈਂਟ ਐਂਡ ਦ ਗ੍ਰੈਂਡ ਪੇਰੈਂਟ। ਗੁਰੂ ਹਰਗੋਬਿੰਦ ਜੀ ਮਹਾਰਾਜ ਹੈਡ ਟੋਲਡ ਗੁਰੂ ਹਰ ਰਾਏ ਜੀ ਦੈਟ ਨੈਵਰ ਫੇਸ ਦ ਮੁਗਲਸ ਬਿਕੋਜ਼ ਆਫ ਵਾਟ ਦੇ ਡਿਡ ਟੂ ਗੁਰੂ ਅਰਜਨ ਦੇਵ ਜੀ ਮਹਾਰਾਜ ਐਂਡ ਫੋਰ ਵਾਟ ਵਾਸ ਗੋਇੰਗ ਟੂ ਕਮ, ਬਿਕੋਜ਼ ਔਰੰਗਜ਼ੇਬ ਹੂ ਫੋਟ ਵਿਦ ਗੁਰੂ ਗੋਬਿੰਦ